以下是卡加利与温哥华的联播节目，加拿大中文电台 FM 94.7 会在明天早上7点在做本地节目广播，请各位听众留意。

欢迎来到今天的星河唱片行。首先我们来听听汪苏泷和邓紫棋的合作，两个人一起合唱的这首歌叫做《让你知道》。

老朋友，来自范晓萱。好，接下来我们来听听文慧茹，这首歌叫做《来不及想你》。怎样的状况会来不及想你呢？

这个歌叫《来不及想你》。其实情歌哦，就是他总是那些悲伤的情歌，在反反复复的漩涡思念当中，就是很让人心纠结在一起。

0: 像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情。

道。

0: 挑挑吧，
1: 我这王不全了，
0: 我尽力了，反正。
1: 行，尹总，
0: 改不过来吗？

0: ਤੇ ਘੱਟ ਤੋਂ ਘੱਟ 12 ਡਿਗਰੀ ਟੈਂਪਰੇਚਰ ਜਿਹੜਾ ਦੇਖਿਆ ਜਾ ਰਿਹਾ। ਸੋ ਕੁੱਲ ਮਿਲਾ ਕੇ ਜੇ ਕਹੀਏ ਪੰਜਾਬੀ ਚ ਤੇ ਅੱਜ ਦਾ ਦਿਨ ਜਿਹੜਾ ਇਹ ਸਭ ਤੋਂ ਠੰਡਾ ਦਿਨ ਹੈ ਤੇ ਕਲਾਊਡੀ ਵੀ ਤੇ ਬਾਰਿਸ਼ ਵੀ ਤੇ ਸਾਰਾ ਕੁਛ ਹੀ। ਅਗਲਾ ਪੂਰਾ ਵੀਕ ਜਿਹੜਾ ਉਹ ਹੁਣ ਆਉਣ ਵਾਲੇ ਜਿਹੜੇ ਸ਼ਨੀਵਾਰ ਤੱਕ ਦਾ ਦਿਨ ਹੈ ਪੂਰੀ ਚਮਕਦਾਰ ਧੁੱਪ ਦੇ ਨਾਲ ਤੇ ਆਲਮੋਸਟ 26-27-28 ਡਿਗਰੀ ਜਿਹਨੂੰ ਕਹਿੰਦੇ ਨਾ ਵੀ ਆਲਮੋਸਟ 30 ਡਿਗਰੀ ਦੇ ਲਾਗੇ ਚਾਗੇ ਜਿਹੜਾ ਨਜ਼ਰ ਆ ਰਿਹਾ। ਸੋ ਇਹਦਾ ਮਤਲਬ ਇਹ ਹੋਇਆ ਵੀ ਅਗਲਾ ਵੀਕ ਜਿਹੜਾ ਸਟੈਂਪੀਡ ਵਾਸਤੇ ਬੜਾ ਵਧੀਆ, ਪੂਰੇ ਵੀਕ ਦੇ ਵਿੱਚ ਲੋਕ ਜਿਹੜਾ ਵੱਧ ਤੋਂ ਵੱਧ ਸਟੈਂਪੀਡ ਜਿਹੜਾ ਇੰਜੋਏ ਕਰ ਸਕਣਗੇ। ਤੁਸੀਂ ਵੀ ਜੇ ਸਟੈਂਪੀਡ ਤੇ ਨਹੀਂ ਗਏ ਤੇ ਜ਼ਰੂਰ ਸਟੈਂਪੀਡ ਤੇ ਜਾ ਕੇ ਆਓ ਤੇ ਦੇਖੋ ਕੀ ਰੌਣਕ ਮੇਲਾ ਲੱਗਿਆ ਇਸ ਵਾਰੀ, ਕਿਉਂਕਿ ਹਰ ਵਾਰੀ ਕੁਛ ਨਾ ਕੁਛ ਨਵਾਂ ਜਿਹੜਾ ਇਹਦੇ 'ਚ ਦੇਖਣ ਨੂੰ ਮਿਲਦਾ। ਪਰਿਵਾਰਾਂ ਵਾਸਤੇ ਫਰੀ ਐਂਟਰੀ ਵੀ ਹੁੰਦੀ ਹੈ, ਬੱਚਿਆਂ ਵਾਸਤੇ ਹੁੰਦੀ ਹੈ, ਹੋਰ ਬੜੀਆਂ ਐਕਟੀਵਿਟੀਜ਼ ਜਿਹੜੀਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ, ਕਿਉਂਕਿ ਸਟੈਂਪੀਡ ਜਿਹੜਾ ਉਹ ਸਾਡੇ ਘਰ ਦਾ ਪ੍ਰੋਗਰਾਮ ਹੈ। ਕੈਲਗਰੀ ਦੇ ਵਿੱਚ ਸਭ ਤੋਂ ਜ਼ਿਆਦਾ ਇਕਨੋਮਿਕਲੀ ਵੀ ਬੜਾ ਬੈਨੀਫਿਟ ਹੁੰਦਾ ਇਸ ਪ੍ਰੋਗਰਾਮ ਦੇ ਨਾਲ, ਚਾਹੇ ਉਹ ਟਰਾਂਸਪੋਰਟੇਸ਼ਨ ਹੋਵੇ, ਹੋਟਲ ਇੰਡਸਟਰੀ ਹੋਵੇ, ਫੂਡ ਇੰਡਸਟਰੀ ਹੋਵੇ, ਸਾਰਿਆਂ ਨੂੰ ਕਾਫੀ ਜ਼ਿਆਦਾ ਇਹਦੇ ਨਾਲ ਕਾਫੀ ਜ਼ਿਆਦਾ ਹੰਗਾਰਾ ਜਿਹੜਾ ਮਿਲਦਾ। ਸੋ ਆਈ ਹੋਪ ਵੀ ਤੁਸੀਂ ਵੀ ਵਨ ਆਫ ਦੈਮ ਹੋਵੋਗੇ ਜਿਨ੍ਹਾਂ ਨੂੰ ਇਸ ਬਿਜ਼ਨਸ ਦੇ ਨਾਲ ਫਾਇਦਾ ਹੁੰਦਾ। ਸੋ ਸਟੈਂਪੀਡ ਇਸ ਕਰਕੇ ਆਪਾਂ ਸਾਰੇ ਜਿਹੜੇ ਆ ਰਲ ਮਿਲ ਕੇ ਪ੍ਰਮੋਟ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਬਾਹਰੋਂ ਲੋਕ ਵੀ ਇੱਥੇ ਪਹੁੰਚਣ, ਜਿਹੜੇ ਗੈਸਟ ਆਉਂਦੇ ਨੇ ਜਾਂ ਇਹਨਾਂ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਆ, ਅਤੇ ਉਹਨਾਂ ਨੂੰ ਆਪਾਂ ਲੋਕਲ ਜਿਹੜਾ ਹੈ ਉਹ ਕੈਲਗਰੀ ਦੀ ਇੰਜੋਏਮੈਂਟ ਜਿਹੜੀ ਹੈ, ਕਿਉਂਕਿ ਇਹਦੇ ਕਰਕੇ ਪਹੁੰਚਦੇ। ਵੈਸੇ ਤਾਂ ਯੂਰਪ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਲੋਕਾਂ ਨੇ ਕਾਫੀ ਜ਼ਿਆਦਾ ਰੋਕ ਲਾਉਣੀ ਸ਼ੁਰੂ ਕੀਤੀ ਹੈ ਵੀ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹਨਾਂ ਨੂੰ ਉਹ ਪਸੰਦ ਨਹੀਂ ਕਰਦੇ, ਕਿ ਵੀ ਉਹ ਕਹਿੰਦੇ ਵੀ ਇੱਥੇ ਗੰਦਗੀ ਪਾ ਜਾਂਦੇ ਆ, ਜੋ ਸਾਡੇ ਕਈ ਜਗ੍ਹਾ ਦੇ ਉੱਤੇ ਹੋ ਵੀ ਜਾਂਦਾ ਇੱਦਾਂ। ਬਟ ਇਹ ਆ ਵੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਦਾ ਸਮਾਂ ਹੋ ਗਿਆ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਫਿਰ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਆ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਇਸ ਬ੍ਰੇਕ ਤੋਂ ਬਾਅਦ।
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: Remember last weekend? For many of us, it sounded like this.
1: Want to dance?
2: Sure.
0: But for some, it sounded this way.
2: Drinking and driving was the cause of another fatal accident this weekend.
3: Would you step out of the car, please, sir?
0: Hey, summer weekends were made to remember, but not for all the wrong reasons. Please, drink responsibly. A message from the Brewers of Canada.
4: Punjab to prasidh patrakar Jitinder Pannu ji nu somvar to shukrawar Radio Sursangam 94.7 FM te suno. Hafte de weekante Radio Sursangam. Radiosursangam.ca phone 403-585-0910. Radio Sursangam.
5: The following program speaks to the East Indian community. Uniting the world for your listening pleasure at Fairchild Radio. The multicultural spirit of Calgary. CHKF 94.7 FM.
6: ਸਵਾਗਤ ਹੈ ਜੀ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰ ਦਾ ਅੱਜ ਦੇ ਪ੍ਰੋਗਰਾਮ ਚ ਮੈਂ ਰਜੇਸ਼ ਤੇ ਮੇਰੇ ਨਾਲ ਮੇਰੇ ਸਾਥੀ ਨੇ ਜੀ
7: ਰਮੇਸ਼ ਬੋਲ ਰਿਹਾ ਜੀ ਤੁਹਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਤੇ ਆਦਾਬ
6: ਜੀ
7: ਬੜੇ ਦਿਨਾਂ ਤੋਂ ਬਾਅਦ ਫਿਰ ਤੁਹਾਡੇ ਨਾਲ ਮੁਖਾਤਿਬ ਹੋ ਰਿਹਾ ਕਿਉਂਕਿ ਉਧਰ ਰਜੇਸ਼ ਜੀ ਨੇ ਵੀ ਕੁਛ ਆਪਣਾ ਨਵਾਂ ਉਪਰਾਲਾ ਕੀਤਾ ਸੀ ਉਹਦੇ ਚ ਬਿਜ਼ੀ ਰਹੇ ਕੁਛ ਮੈਂ ਵੀ ਸਿਹਤ ਵੱਲੋਂ ਠੀਕ ਨਹੀਂ ਸੀ ਸਵਾ ਨਹੀਂ ਸਕੇ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਮੇਰਾ ਖਿਆਲ ਹੈ ਕੋਈ ਵੀ ਜੇ ਤੁਸੀਂ ਖਬਰਾਂ ਦੀ ਗੱਲਬਾਤ ਕਰੋ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਕੋਈ ਵੀ ਖਬਰਾਂ ਬਗੈਰ ਟਰੰਪ ਤੋਂ ਸ਼ੁਰੂ ਨਹੀਂ ਹੋ ਸਕਦੀਆਂ ਕਾਰਨੀ ਤੋਂ ਸ਼ੁਰੂ ਨਹੀਂ ਹੋ ਸਕਦੀਆਂ ਜਿਹੜਾ ਇੱਕੋ ਅਲਬਰਟਾ ਨੇ ਨਾਲ ਰਹਿਣਾ ਕਿ ਨਹੀਂ ਰਹਿਣਾ ਇਸ ਤੋਂ ਬਗੈਰ ਨਹੀਂ ਕੋਈ ਗੱਲ ਹੋ ਸਕਦੀ ਔਰ ਸਭ ਤੋਂ ਉੱਤੇ ਜਿਹੜੀ ਗੱਲ ਹੈ ਉਹ ਸਟੈਂਪੀਡ ਦੀ ਹੈ ਕਿ ਚਾਰੇ ਬਣੇ ਸਟੈਂਪੀਡ ਦਾ ਜਿਹੜਾ ਤਿਉਹਾਰ ਹੈ ਕਿਉਂਕਿ ਮੈਨੂੰ ਤਾਂ ਤਿਉਹਾਰ ਹੀ ਲਫ਼ਜ਼ ਇਹਦੇ ਵਾਸਤੇ ਢੁਕਵਾਂ ਲੱਗਦਾ ਕਿਉਂਕਿ ਚਾਰੋਂ ਬੰਨੇ ਬੜੀ ਫੈਸਟੀਵਿਟੀ ਹੁੰਦੀ ਹੈ ਬੜਾ ਉਤਸ਼ਾਹ ਹੁੰਦਾ ਬੜਾ ਉਲਾਸ ਹੁੰਦਾ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਖੁਸ਼ ਹੁੰਦੇ ਨੇ ਕਿ ਇੱਕ ਤਾਂ ਮੌਸਮ ਕਰਕੇ ਬੜੇ ਖੁਸ਼ ਹੁੰਦੇ ਨੇ ਫਿਰ ਉਹ ਸਾਰੇ ਵਾਤਾਵਰਨ ਦੇ ਵਿੱਚ ਸਾਰੇ ਤੁਸੀਂ ਕਹਿ ਲਓ ਕਿ ਸਾਰੇ ਜਿਹੜਾ ਵੀ ਇੱਕ ਮਾਹੌਲ ਹੈ ਉਹਦੇ ਵਿੱਚ ਇੱਕ ਬੜੀ ਉਮੰਗ

0: ਜੀ ਹੁੰਦੀ ਹੈ, ਹਰ ਬੰਦਾ ਜਿਵੇਂ ਵੇਟ ਕਰ ਰਿਹਾ ਹੁੰਦਾ। ਔਰ ਸਟਾਰਟਿੰਗ ਜਿਹੜੀ ਹੈ ਉਹ 1 ਜੁਲਾਈ ਤੋਂ ਹੁੰਦੀ ਹੈ ਜਦੋਂ ਕੈਨੇਡਾ ਡੇ ਹੁੰਦਾ। ਕੈਨੇਡਾ ਡੇ ਵੀ ਜਿਹੜੇ ਬੰਦੇ ਕੈਨੇਡਾ ਨੂੰ ਪਿਆਰ ਕਰਦੇ ਨੇ, ਚਾਹੇ ਕਿਤੋਂ ਵੀ ਆਏ ਨੇ, ਉਹ ਬਹੁਤ ਹੀ ਉਹਨੂੰ ਮਹੱਤਵਪੂਰਨ ਸਮਝਦੇ ਨੇ, ਉਹਦੀ ਮਰਿਆਦਾ ਨੂੰ ਸਮਝਦੇ ਨੇ, ਔਰ ਉਹ ਸਮਝਦੇ ਨੇ ਕਿ ਉਹ ਜਿੱਥੋਂ ਵੀ ਆਏ ਨੇ ਉਸ ਤੋਂ ਜ਼ਿਆਦਾ ਖੂਬਸੂਰਤ ਦੇਸ਼ ਹੈ, ਆਜ਼ਾਦੀ ਪੱਖੋਂ, ਜਲਵਾਯੂ ਪੱਖੋਂ, ਲੋਕਾਂ ਪੱਖੋਂ। ਤੇ ਬਾਕੀ ਰਜੇਸ਼ ਜੀ ਤੁਸੀਂ ਕੁਛ ਕਹੋ?
1: ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ, ਕਿਉਂਕਿ ਇਹ ਜਿਹੜਾ ਸਟੈਂਪੇਡ ਜਿਹੜਾ ਇਹ ਸਾਰਿਆਂ ਨੇ ਬੜਾ ਜ਼ਿਆਦਾ ਇੰਜੋਏ ਕਰ ਰਹੇ ਆ। ਦੂਜਾ ਤੁਸੀਂ ਦੱਸ ਦਿੱਤਾ ਵੀ ਨਾਲ ਜਿਹੜਾ ਟਰੰਪ ਤੋਂ ਬਿਨਾਂ ਸ਼ੁਰੂ ਨਹੀਂ ਹੁੰਦੀ ਸਟੇਟ ਆਫ ਕੈਨੇਡਾ ਜਿਹੜੇ ਰਿਲੇਸ਼ਨ ਨੇ, ਇਹ ਵੀ 250 ਸਾਲਾਂ ਦੇ ਉੱਤੇ ਇਹਨੂੰ ਵੀ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਅਮਰੀਕਾ ਜਿਹੜਾ ਆਪਣਾ 250th ਬਰਥਡੇ ਮਨਾ ਰਿਹਾ
0: ਜੀ ਜੀ,
1: ਤੇ ਜਿਹਦੇ ਕਰਕੇ ਲੋਕੀ ਸਭ ਪਾਸੇ ਇਹਨੂੰ ਯਾਦ ਕਰਦੇ ਪਏ
0: ਜੀ,
1: ਨਾਲ ਦੀ ਨਾਲ ਹੀ ਕੈਨੇਡਾ ਨੂੰ ਵੀ। ਬਟ ਇੱਕ ਜਿਹੜੀ ਇਹ ਬੈਡ ਨਿਊਜ਼ ਹੀ ਮੈਂ ਕਹਾਂਗਾ, ਕਿਉਂਕਿ ਜਿਹੜੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਕਿ ਵੀ ਜਿਹੜਾ ਤੁਹਾਨੂੰ ਪਤਾ ਰੈਫਰੈਂਡਮ ਦੇ ਚਲਦਿਆਂ ਜਿਹੜੇ ਲੋਕੀ ਪਿਛਲੇ ਸਾਲ ਜਿੰਨੇ ਆਏ ਸੀਗੇ 2025 ਦੇ ਵਿੱਚ
0: ਅਟੈਂਡੈਂਸ
1: ਜਿੰਨੀ ਹੋਈ ਸੀਗੀ ਉਹ ਮੰਨਿਆ ਜਾ ਰਿਹਾ ਵੀ ਇਸ ਵਾਰੀ ਘੱਟ ਗਈ ਜੀ ਪਹਿਲੇ ਦੇ ਮੁਕਾਬਲੇ
0: ਜੀ,
1: ਤੇ ਵਿਚ ਇਜ਼ ਮੈਨੂੰ ਵੀ ਅੱਗੇ ਜਾ ਕੇ ਆਪਾਂ ਤੇ ਹੋਰ ਵੀ ਗੱਲਬਾਤ ਕਰਾਂਗੇ
0: ਜੀ,
1: ਬਟ ਇੰਨੀ ਖਬਰ ਜਿਹੜੀ ਹੈ ਨਾ ਇਹ ਗੁੱਡ ਸਾਈਨ ਨਹੀਂ ਹੈਗਾ, ਪਰ ਡੈਫੀਨੇਟਲੀ ਕਿਉਂਕਿ ਇਹਦਾ ਇੰਪੈਕਟ ਜਿੱਦਾਂ ਸਾਡੇ ਮੇਅਰ ਨੇ ਕਿਹਾ ਸੀਗਾ ਜਾਂ ਹੋਰ ਵੀ ਬਾਕੀ ਸਾਰੇ ਨੇ ਕਿਹਾ ਤੇ ਇੰਪੈਕਟ ਤੇ ਪੈਣਾ ਹੀ ਸੀਗਾ ਤੇ ਨਜ਼ਰ ਆਉਣਾ ਹੀ ਸੀਗਾ, ਉਹ ਦੇਖਣ ਚ ਨਜ਼ਰ ਆ ਹੀ ਰਿਹਾ, ਪਤਾ ਲੱਗਦਾ ਪਿਆ ਵੀ ਇਹ ਇੰਪੈਕਟ ਜਿਹੜਾ ਹੈਗਾ। ਪੂਰਾ ਰਿਪੋਰਟ ਜਿਹੜੀ ਹੈ ਥੋੜੀ ਦੇਰ ਚ ਆਪਾਂ ਪੜਾਂਗੇ, ਬਟ ਮੋਟੀ ਮੋਟੀ ਮੈਨੂੰ ਲੱਗਦਾ ਵੀ ਇਹ ਗੱਲਬਾਤ ਜਿਹੜੀ ਹੈ।
0: ਹਾਂਜੀ ਰਜੇਸ਼ ਜੀ, ਇੱਕ ਹੋਰ ਗੱਲ, ਕਿਉਂਕਿ ਤੁਸੀਂ ਉਹ ਲੋਕਾਂ ਦੀ ਗੱਲ ਕੀਤੀ ਤੇ ਉੱਥੋਂ ਮੈਨੂੰ ਵੀ ਯਾਦ ਆਇਆ ਕਿ ਸਟੈਂਪੇਡ ਪਿਛਲੇ ਸਾਲ ਨਾਲੋਂ ਹੁਣ ਤੱਕ ਲੋਕੀ ਜਿਹੜੇ ਨੇ ਉਹਨਾਂ ਦੀ ਆਮਦ ਜਿਹੜੀ ਹੈ ਉਹ ਘਟੀ ਹੈ
1: ਜੀ ਜੀ,
0: ਤੇ ਉਹ ਵੀ ਉੱਧਰ ਵੀ ਇੱਕ ਛੋਟੀ ਜਿਹੀ ਗੱਲ ਹੈ ਕਿਉਂ ਘਟੀ ਹੈ ਕਿਸੇ ਨੂੰ ਨਹੀਂ ਪਤਾ, ਪਰ 25 ਇਸ ਤੋਂ ਜ਼ਿਆਦਾ ਸੀ ਅੱਜ ਤੱਕ ਦੇ ਦਿਨ ਦੇ ਹਿਸਾਬ ਸਿਰ ਜੀ।
1: ਆਪਣੇ ਸਿਟੀ ਦੇ ਨਾਲ ਤੇ ਉਹਦੇ ਚ ਵੀ ਇੱਕ ਵੱਡਾ ਮੈਨੂੰ ਲੱਗਦਾ ਵੀ ਕਾਰਨ ਹੋ ਸਕਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੋਰ ਸ਼ਰਾਬੇ ਦੀ ਗੱਲਬਾਤ ਹੋ ਰਹੀ ਸੀ ਤੇ ਕੱਲ ਜਿਹੜੇ ਸਾਡੇ ਮੇਅਰ ਨੇ ਇਹਨਾਂ ਨੇ ਇਸਮਾਇਲੀ ਬ੍ਰੇਕਫਾਸਟ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ
0: ਜੀ,
1: ਤੇ ਇਸਮਾਇਲੀ ਕਮਿਊਨਿਟੀ ਵੱਲੋਂ ਬਹੁਤ ਵਧੀਆ ਬ੍ਰੇਕਫਾਸਟ ਦਾ ਅਰੇਂਜਮੈਂਟ ਕੀਤਾ
0: ਜੀ ਉਹਨਾਂ ਨੇ।
1: ਹਾਂਜੀ ਲਾਸਟ ਟਾਈਮ ਤੇ ਉਹਦੇ ਚ ਬਹੁਤ ਵਧੀਆ ਪ੍ਰੋਗਰਾਮ ਸੀਗਾ ਐਜ ਯੂਜੁਅਲ ਜਿੱਦਾਂ ਹੁੰਦਾ, ਤੇ ਉਹਦੇ ਚ ਜਿੱਥੇ ਗਵਰਨਰ ਜਨਰਲ ਨੇ ਬੜਾ ਵਧੀਆ ਮੈਸੇਜ ਦਿੱਤਾ ਤੇ ਮੇਅਰ ਨੇ ਵੀ ਬੜਾ ਵਧੀਆ ਮੈਸੇਜ ਦਿੱਤਾ
0: ਜੀ,
1: ਪਲੱਸ ਉਹਦੇ ਚ ਹੌਲੀ ਜਿਹੀ ਉਹਨਾਂ ਨੇ ਜਾਨੀ ਬਾਕੀ ਕਹਿ ਦਿੱਤਾ ਵੀ ਸਪੀਕਰ ਜਿਹੜੇ ਆ ਲੋਅ ਰੱਖਣੇ ਆਫਟਰ ਆਰਸ
0: ਜੀ,
1: ਸੋ ਕਹਿਣ ਦਾ ਮਤਲਬ ਵੀ ਪਾਰਟੀਆਂ ਲੋਕੀ ਕਰਦੇ ਆ ਤੇ ਸਾਰੇ ਬਹੁਤ ਹੱਸੇ ਉਸ ਗੱਲ ਨੂੰ ਲੈ ਕੇ ਵੀ ਇਹ ਜਿਹੜੀ ਟਸਲਿਆਂ ਦੀ ਚੱਲ ਰਹੀ ਸੀਗੀ ਉਹ ਹਾਲੇ ਵੀ ਚੱਲਦੀ ਪਈ ਹੈ, ਪਲੱਸ ਕਿਉਂਕਿ ਸਿਟੀ ਨੂੰ ਬਹੁਤ ਇੰਪੈਕਟ ਪਏਗਾ ਜੇ ਹੁਣ ਮੈਂ ਜਿੱਦਾਂ ਸ਼ੁਰੂ ਚ ਗੱਲਬਾਤ ਕੀਤੀ ਵੀ ਜਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਫੰਡਿੰਗ ਹੁੰਦੀ ਸੀ, ਬੜਾ ਜ਼ਿਆਦਾ ਆਪਾਂ ਇਨਕਮ ਗਰੋਥ ਹੁੰਦੀ ਸੀਗੀ ਤੇ ਉਹ ਘਟਦੀ ਜਾ ਰਹੀ ਹੈ।
0: ਜੀ ਜੀ ਹਾਂਜੀ ਹਾਂਜੀ, ਰਿਪੋਰਟਸ ਆਈਆਂ, ਬਿਲਕੁਲ ਠੀਕ ਹੈ ਜੀ। ਵੈਸੇ ਸਮਾਈਲੀ ਕਮਿਊਨਿਟੀ, ਕਿਉਂਕਿ ਮੈਂ 2-3 ਵਾਰੀ ਉਹਨਾਂ ਦੇ ਫੰਕਸ਼ਨ ਤੁਹਾਡੇ ਨਾਲ ਗਿਆ, ਉਹ ਦੇ ਡੂ ਇਟ ਵਿਦ ਸਟਾਈਲ, ਇਹ ਕੋਈ ਸ਼ੱਕ ਹੀ ਨਹੀਂ, ਉਹ ਬੜਾ ਬਹੁਤ ਵਧੀਆ ਹੁੰਦਾ ਉਹਨਾਂ ਦਾ। ਉਹ ਇੱਕ ਵਾਰੀ ਯਾਦ ਹੈ ਮੈਨੂੰ ਉਹਨਾਂ ਨੇ ਵਾਇਲਨ ਦੀ ਕੰਸਰਟ ਵੀ ਰੱਖੀ ਸੀ ਉਹਨਾਂ ਦੇ ਡਿਨਰ ਤੇ, ਮੈਂ ਤੁਹਾਡੇ ਨਾਲ ਗਿਆ ਸੀਗਾ, ਦੇ ਰੀਅਲੀ ਡੂ ਇਟ ਵੈਰੀ ਵੈਰੀ ਵੈਲ।
1: ਹਾਂਜੀ ਬਹੁਤ ਬਹੁਤ ਵਧੀਆ ਸੀਗਾ ਜੀ, ਕੱਲ ਵੀ ਉੱਥੇ ਜਦੋਂ ਗਏ ਆਪਾਂ
0: ਜੀ
1: ਤੇ ਇਹ ਦੋਨਾਂ ਨੇ ਤੇ ਜੋ ਸਪੀਚਾਂ ਦਿੱਤੀਆਂ ਉਹ ਤੇ ਸੀਗੀਆਂ, ਬਟ ਉਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਬਾਤਾਂ ਸੀਗੀਆਂ ਜਿਹੜੀਆਂ ਓਰਗਨਾਈਜ਼ ਕੀਤੀਆਂ ਗਈਆਂ, ਮਤਲਬ ਜਿਹਦੇ ਚ ਖਾਣ ਪੀਣ ਤੋਂ ਇਲਾਵਾ ਚਾਹ ਦਾ ਬੜਾ ਵਧੀਆ ਅਰੇਂਜਮੈਂਟ ਹੁੰਦਾ
0: ਫੂਡ
1: ਦੇ ਵਿੱਚ, ਘੱਟੋ ਘੱਟ 30 ਵਲੰਟੀਅਰ ਜਿਹੜੇ ਨੇ ਜੀ ਉਹ ਇੱਕ ਜਗ੍ਹਾ ਦੇ ਉੱਤੇ ਹੀ ਪੈਨ ਕੇਕ ਦੇ ਨਾਲ ਨਾਲ ਜਿਹੜੀ ਇਹਦੀ ਟ੍ਰੈਡੀਸ਼ਨਲ ਇੱਕ ਬਰਾਜ਼ੀ ਪਤਾ ਨੀ ਉਹਦਾ ਨਾਂ ਹੈ ਜਾਂ ਕੁਛ ਏਦਾਂ ਦੀ ਸਬਜ਼ੀ ਜੀ ਬਣਾਉਂਦੇ ਆ, ਜਿਹਦੇ ਵਿੱਚ ਮਟਰ ਤੇ ਨਾਲ ਕੋਕੋਨਟ ਪਾਣੀ ਓਇਲ ਦੇ ਨਾਲ ਉਹਨੂੰ ਉਹਦੇ ਚ ਕੁੱਕ ਕਰਦੇ ਆ
0: ਜੀ,
1: ਤੇ ਉਸ ਤੋਂ ਇਲਾਵਾ ਆਂਡੇ ਦੇ ਜਿਹੜੇ ਹੁੰਦੇ ਨੇ ਜਿੱਦਾਂ ਬਾਕੀ ਆਂਡੇ ਖਾਂਦੇ ਆ, ਆਮਲੇਟ ਤੇ ਨਹੀਂ ਹੁੰਦਾ ਕਿਉਂਕਿ ਓਦਾਂ ਹੀ ਸਕ੍ਰੈਂਬਲਡ ਐਗ ਹੁੰਦੇ ਆ, ਤੇ ਨਾਲ ਦੀ ਨਾਲ ਹੀ ਪੈਨ ਕੇਕ ਹੋ ਗਿਆ, ਚਾਹ ਹੋ ਗਈ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਾਫੀ ਰੱਖੀਆਂ ਗਈਆਂ ਸੀ।
0: ਮੇਰੇ ਖਿਆਲ ਸੁਣਨ ਵਾਲਿਆਂ ਨੂੰ ਸਾਰੀ ਉਹ ਖੁਸ਼ਬੂ ਆ ਰਹੀ ਹੋਣੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ,
1: ਬਿਲਕੁਲ ਬਹੁਤ ਵਧੀਆ ਸੀਗਾ ਅੱਜ ਸਵੇਰੇ ਸਵੇਰੇ ਜਿਹੜੇ ਉਹ ਸਮੋਸਿਆਂ ਦਾ ਤੇ ਨਾਲ ਦੀ ਨਾਲ ਹੀ ਜਿਹਨੂੰ ਕਹਿੰਦੇ ਨਾ ਵੀ ਪਕੌੜਿਆਂ ਦਾ
0: ਜੀ,
1: ਇੱਕ ਹੋਰ ਬ੍ਰੇਕਫਾਸਟ ਜਿਹੜਾ ਇਹ ਏਡਰੀ ਵਾਲਿਆਂ ਵੱਲੋਂ ਕੀਤਾ ਗਿਆ ਸੀ, ਇੰਡੀਅਨਸ ਇਨ ਏਡਰੀ
0: ਜੀ,
1: ਨਵੀਂ ਵਧੀਆ ਪ੍ਰੋਗਰਾਮ ਕੀਤਾ, ਉਹਦੇ ਚ ਵੀ ਮੈਂ ਜਾ ਕੇ ਆਇਆ। ਰੈਡ

0: ਗੈਸਟ ਆਉਣ ਵਾਲਿਆਂ ਨੂੰ ਮੈਂ ਕਮਿਟਮੈਂਟ ਤੇ ਕੀਤੀ ਸੀ ਆਉਣ
1: ਦੀ ਹਾਂਜੀ ਹਾਂਜੀ
0: ਦਾ ਪ੍ਰੋਗਰਾਮ ਚੱਲਣਾ ਅੱਜ
1: ਹਾਂ ਉਤਰੋ ਉਹਨਾਂ ਨੇ ਹਾਂਜੀ ਇਨਵੀਟੇਸ਼ਨ ਵਗੈਰਾ ਭੇਜੇ ਸੀ
0: ਜੀ ਜੀ ਜੀ ਤੇ ਉਹਦੇ ਕਰਕੇ ਬਟ ਕਿਉਂਕਿ ਅੱਜ ਸੋਹਮ ਦੇ ਵੀ ਥੋੜੇ ਰੁਝੇਵੇਂ ਸੀਗੇ ਜਿਹਦੇ ਕਰਕੇ ਹੁਣ ਮੈਂ ਲੇਟ ਵੀ ਪਹੁੰਚਿਆ
1: ਪਰ ਮੈਂ ਹੁਣੇ ਜਦੋਂ ਆ ਰਿਹਾ ਸੀ ਜੀ ਬਾਰਿਸ਼ ਕਾਫੀ ਮਤਲਬ ਇਕਦਮ ਆ ਗਈ
0: ਰਾਂਜ ਬਿਲਕੁਲ ਬਹੁਤ ਬਹੁਤ ਵਾਰਨਿੰਗ ਆ ਰਹੀ ਹੈ ਪਰ ਇਹੀ ਹੈ ਕਿ ਵੀ ਓਵਰਆਲ ਜੇ ਦੇਖੀਏ ਤੇ ਰੁਝਾਨ ਜਿਹੜਾ ਲੋਕਾਂ ਦਾ ਵਧੀਆ ਲੱਗ ਰਿਹਾ ਪਹਿਲੇ ਦੇ ਮੁਕਾਬਲੇ ਸਟੈਂਪਿਡ ਦੀਆਂ ਸੈਲੀਬ੍ਰੇਸ਼ਨ ਬਹੁਤ ਹੋ ਰਹੀਆਂ
1: ਕਾਫੀ ਹੋ ਰਹੀਆਂ
0: ਤੇ ਇੱਕ ਜਿਹੜਾ ਮੈਂ ਇਵੈਂਟ ਹੋਰ ਅਟੈਂਡ ਕਰਕੇ ਆ ਉਹ ਹੈਰੀਟੇਜ ਸਟੈਂਪਿਡ ਦੇ ਉੱਤੇ ਨਾ ਹੈਰੀਟੇਜ ਪਾਰਕ ਦੇ ਵਿੱਚ ਜਨਰਲੀ ਮੈਂ ਲਾਈਵ ਕਰ ਦਿੰਦਾ ਬਟ ਇਹ ਪ੍ਰੋਗਰਾਮ ਚ ਮੈਂ ਲਾਈਵ ਨਹੀਂ ਕੀਤਾ ਕਿਉਂਕਿ 2019 ਤੋਂ ਸਟੈਂਪਿਡ ਜਦੋਂ ਦਾ ਹੋਇਆ ਉਸ ਤੋਂ ਬਾਅਦ ਇਹ ਪਹਿਲਾਂ ਵੈਸੇ ਇਹਨੂੰ ਹੇਜ਼ ਕਹਿੰਦੇ ਸੀਗੇ ਜਿਹੜਾ ਸੈਂਟਰ ਹੇਜ਼ ਉਹਦੇ ਨਾਂ ਦੇ ਉੱਤੇ ਹੁੰਦਾ ਸੀ ਹੈਰੀ ਹੇਜ਼ ਬਿਲਡਿੰਗ ਜਿਹਦਾ ਤੇ ਉਹਨਾਂ ਦੇ ਨਾਂ ਦੇ ਉੱਤੇ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈਰੀ ਬਰਥਡੇ ਹੇਜ਼ ਬਰਥਡੇ ਕਹਿ ਜਾਂਦਾ ਸੀ ਸਟੈਂਪਿਡ ਬ੍ਰੇਕਫਾਸਟ ਬਟ ਹੁਣ ਇਹਨਾਂ ਨੇ ਇਹਨੂੰ ਚੇਂਜ ਕਰਤਾ ਇਸ ਵਾਰੀ ਕਿਉਂਕਿ 2019 ਤੋਂ ਬਾਅਦ ਦੁਬਾਰਾ ਤੋਂ ਸ਼ੁਰੂ ਕੀਤਾ ਬੜਾ ਵਧੀਆ ਜਿਹਦੇ ਚ ਸੈਂਕੜੇ ਹੀ ਟੋਪ ਨੋਚ ਜਿਹੜੇ ਕੈਲਗਰੀ ਦੇ ਬੰਦੇ ਜਿਹੜੇ ਉੱਥੇ ਪਹੁੰਚੇ ਜੀ ਤੇ ਇਨਕਲੂਡਿੰਗ ਪ੍ਰੀਮੀਅਰ ਤੇ ਨਾਲ ਦੀ ਨਾਲ ਹੀ ਜਿਹੜੇ ਸਾਡੇ ਮੇਅਰ ਤੇ ਬਾਕੀ ਓਪੋਜੀਸ਼ਨ ਦੇ ਲੀਡਰ ਤੇ ਹੋਰ ਐਮ ਪੀ ਐਮ ਐਲ ਏ ਵੀ ਕਾਫੀ ਪਹੁੰਚੇ ਕਿਉਂਕਿ ਮੈਂ ਪੋਲੀਟੀਕਲ ਵਾਲੇ ਪਾਸੇ ਤੇ ਜ਼ਿਆਦਾ ਨਹੀਂ ਲੋਕਾਂ ਨਾਲ ਗੱਲਬਾਤ ਕੀਤੀ ਬਟ ਹੋਰ ਉਸ ਤੋਂ ਇਲਾਵਾ ਜਿਹੜੀਆਂ ਵੱਖਰੀਆਂ ਵੱਖਰੀਆਂ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟਸ ਚਾਹੇ ਉਹ ਸਿਟੀ ਲੈਵਲ ਦੇ ਹੋਣ ਪ੍ਰੋਵਿੰਸ਼ੀਅਲ ਲੈਵਲ ਦੇ ਹੋਣ ਜਾਂ ਵੈਸੇ ਆਰਗਨਾਈਜੇਸ਼ਨ ਜਿਹੜੀਆਂ ਉਹ ਵੀ ਹੁੰਦੀਆਂ ਤੇ ਹੋਰ ਕਈ ਦੋਸਤਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ
1: ਇੱਕ ਜੀ ਮੈਂ ਦੇਖ ਰਿਹਾ ਸੀ ਔਰ ਪੜ੍ਹ ਰਿਹਾ ਸੀ ਕਿ ਹੁਣ ਫਲੈਗਸ ਦੀ ਇਹਨਾਂ ਨੇ ਆਪਸ ਚ ਜਿਵੇਂ ਇੱਕ ਜਦੋਜਹਿਦ ਸ਼ੁਰੂ ਕਰਤੀ ਹੈ ਪ੍ਰੋਵਿੰਸ ਫਲੈਗਸ ਵਾਲੇ ਜਿਹੜੇ ਕਹਿੰਦੇ ਨੇ ਜਿਹੜੇ ਰਿਫੰਡ ਵਾਲੇ ਨੇ ਔਰ ਜਿਹੜੇ ਦੂਸਰੇ ਨੇ ਜਿਹੜੇ ਨਾਲ ਹੀ ਰਹਿਣਾ ਚਾਹੁੰਦੇ ਨੇ ਆਪਣੇ ਮੈਪਲ ਵਾਲਾ ਝੰਡਿਆਂ ਦੀ ਅੱਜ ਕੱਲ ਲੜਾਈ ਜਿਹੜੀ ਹੈ ਸ਼ੋਇੰਗ ਫਲੈਗਸ
0: ਹਾਂਜੀ ਬਿਲਕੁਲ ਕਿਉਂਕਿ ਜ਼ਿਆਦਾਤਰ ਇਹਦੇ ਚ ਤੇ ਕੋਈ ਦੋ ਰਾਏ ਨਹੀਂ ਵੀ ਜ਼ਿਆਦਾਤਰ ਲੋਕੀ ਜਿਹੜੇ ਨੇ ਫੋਰ ਐਵਰ ਕੈਨੇਡੀਅਨ ਜਿਹੜੇ ਆ ਉਹ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਆ ਹੌਲੀ ਹੌਲੀ ਕਰਕੇ ਰੈਫਰੈਂਡਮ ਵਾਲੀ ਜਿਹੜੀ ਲੜਾਈ ਉਹ ਵੀਕ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਨਵੇਂ ਪ੍ਰੋਜੈਕਟ ਜਿਹੜੇ ਨੇ ਜਿੱਦਾਂ ਮੈਂ ਕਿਹਾ ਵੀ ਉਹ ਵੀ ਕਾਫੀ ਜ਼ਿਆਦਾ ਦੱਸੇ ਜਾ ਰਹੇ ਨੇ ਉਹਨਾਂ ਪ੍ਰੋਜੈਕਟ ਦੀ ਜਦੋਂ ਗੱਲਬਾਤ ਕਰਦੇ ਆ ਤੇ ਹੋਰ ਨਵੇਂ ਕਈ ਪ੍ਰੋਜੈਕਟ ਜਿਹੜੇ ਨੇ ਇਸ ਵਾਰੀ ਅਲਬਰਟਾ ਤੇ ਇਹਦੇ ਚ ਹੋ ਰਹੇ ਆ
1: ਹਾਂਜੀ ਹਾਂਜੀ
0: 17 ਨਵੇਂ ਪ੍ਰੋਜੈਕਟ ਜਿਹੜੇ ਨੇ ਅਲਬਰਟਾ ਤੇ ਸਸਕੈਚੁਅਨ ਦੇ ਵਿੱਚ ਫੈਡਰਲ ਲੈਵਲ ਦੇ ਜਿਹੜੇ ਆ ਫੰਡਿੰਗ ਕੀਤੀ ਜਾ ਰਹੀ ਹੈ
1: ਔਰ ਫੋਕਸ એનર્ਜੀ ਤੇ ਹੈ ਜੀ ਮੇਨਲੀ
0: ਜੀ ਤੇ ਸੋ ਇਸ ਕਰਕੇ ਪਾਈਪਲਾਈਨ ਦੀ ਵੀ ਗੱਲਬਾਤ ਹੋਰ ਅੱਗੇ ਵਧੀ ਹੈ ਤੇ ਉਹਦੇ ਨਾਲ ਵੀ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ 10 ਪ੍ਰੋਜੈਕਟ ਜਿਹੜੇ ਨੇ ਉਹ ਉਹਨਾਂ ਦਾ ਮੇਨ ਫੋਕਸ ਜਿਹੜਾ ਹੈ ਉਹ એનર્ਜੀ ਸਟੋਰੇਜ ਸੋਲਰ ਤੇ ਵਿੰਡ એનર્ਜੀ ਡਿਵੈਲਪਮੈਂਟ ਤੇ ਹੈ ਇੰਟਰ ਪ੍ਰੋਵਿੰਸ਼ੀਅਲ ਇਲੈਕਟ੍ਰਿਸਿਟੀ ਤੇ ਹੈ ਟਰਾਂਸਮਿਸ਼ਨ ਪਲਾਨਿੰਗ ਇੰਡੀਜੀਨੀਅਸ ਲੈਡ ਕਲੀਨ એનર્ਜੀ ਪ੍ਰੋਜੈਕਟ ਤੇ ਵਰਕ ਫੋਰਸ ਡਿਵੈਲਪਮੈਂਟ ਜਿਹੜੀ ਹੈ ਇਹ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਇਸ ਤੋਂ ਇਲਾਵਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਇਹਦੇ ਬਾਰੇ ਦੱਸਿਆ ਜਾ ਰਿਹਾ ਵੀ ਹੋਰਸਨ ਜਿਹੜੇ ਆ ਮਿਨਿਸਟਰ ਨੇ ਉਹਨਾਂ ਨੇ ਜੋ ਮੈਸੇਜ ਦਿੱਤਾ ਫੈਡਰਲ એનર્ਜੀ ਮਿਨਿਸਟਰ ਨੇ ਟਿਮ ਹੋਗਸਨ ਹਨਾ ਉਹਨਾਂ ਨੇ ਕਿਹਾ ਸ਼ਨੀਵਾਰ ਨੂੰ ਉਹਨਾਂ ਨੇ ਕਿਹਾ ਸੀਗਾ ਵੀ $26 million ਦੇ 17 ਪ੍ਰੋਜੈਕਟ ਜਿਹੜੇ ਨੇ ਅਲਬਰਟਾ ਤੇ ਸਸਕੈਚੁਅਨ ਨੂੰ ਦਿੱਤੇ ਜਾ ਰਹੇ ਨੇ ਜਿਹਦਾ ਮਤਲਬ ਜਿਹੜਾ ਉਹ ਮਿਸ਼ਨ ਨੂੰ ਰਿਡਿਊਸ ਕਰਨਾ ਤੇ ਮਾਡਰਨਾਈਜ਼ ਕਰਨਾ એનર્ਜੀ ਸਿਸਟਮ
1: ਜੀ ਜੀ ਜੀ ਬਿਲਕੁਲ
0: ਸੋ ਇਹਦੇ ਕਰਕੇ ਇਹ ਇੰਨੇ ਪੈਸੇ
1: ਸਾਨੂੰ ਵੀ ਕੈਲਗਰੀ ਸਿਟੀ ਨੂੰ ਵੀ ਅੱਛੇ ਪ੍ਰੋਜੈਕਟ ਮਿਲ ਰਹੇ ਜੀ ਪੈਸੇ ਵੀ ਮਿਲ ਰਹੇ ਜੀ
0: ਤੇ ਇਸ ਕਰਕੇ ਕਿਉਂਕਿ એનર્ਜੀ ਜਿਹੜੀ ਉਹ ਕਹਿੰਦੇ ਵੀ ਇਹ ਬੈਕ ਬੋਨ ਹੈ ਕੈਨੇਡਾ ਦੀ ਤੇ ਇਸ ਕਰਕੇ ਕੈਨੇਡੀਅਨ ਇਕਾਨਮੀ ਦੀ ਬੈਕ ਬੋਨ ਨੂੰ ਜਿਹੜਾ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਰਹਿਣਾ ਤੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰੀਕੇ ਨਾਲ ਅੱਗੇ ਵਧਦਾ ਰਹੇਗਾ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਵੀ ਪਾਈਪਲਾਈਨ ਪ੍ਰਪੋਜ਼ਲ ਜਿਹੜਾ ਉਹਦੀ ਵੀ ਅਨਾਊਂਸ ਜਿਹੜਾ ਫਰਾਈਡੇ ਨੂੰ ਹੋਇਆ ਵਨ ਸੈਕਿੰਡ ਤੇ ਉਹ ਵੀ ਇੱਕ ਵਧੀਆ ਕੰਮ ਜਿਹੜਾ
1: ਔਰ ਓਪੋਜੀਸ਼ਨ ਜਿਵੇਂ ਖੱਪ ਪਾਉਂਦੀ ਹੈ ਉਹ ਖੱਪ ਪਾ ਰਹੀ ਹੈ ਕਿ ਪੈਸੇ ਬੜੇ ਖਰਚ ਹੋ ਗਏ ਜੀ ਪੈਸੇ ਬੜੇ ਖਰਚ ਕਰ ਰਹੇ ਜੀ ਉਹ ਆਪਣਾ
0: ਬਿਲਕੁਲ
1: ਜੋ ਵੀ ਉਹਨਾਂ ਦਾ ਸਿਸਟਮ ਹੁੰਦਾ ਉਹ ਹਿਸਾਬ ਸਿਰ
0: ਸੋ ਇਸ ਕਰਕੇ ਜੀ ਇਹ ਕਾਫੀ ਜਿਹੜੀਆਂ
1: ਜੀ
0: ਚੀਜ਼ਾਂ ਨੇ ਉਹ ਹੋ ਰਹੀਆਂ ਤੇ ਕਿਉਂਕਿ ਅੱਜ ਸਾਡੇ ਕੋਲ ਇੱਕ ਦੋਸਤ ਜਿਹੜੇ ਨੇ ਉਹ ਫਿਲਮ ਦੇ ਬਾਰੇ ਵੀ ਗੱਲਬਾਤ ਕਰਨ ਕੇ ਕਰਨ ਆਉਣ ਵਾਲੇ ਆ ਤੇ ਮੈਂ ਫਿਰ ਜਲਦੀ ਨਾਲ ਥੋੜਾ ਜਿਹਾ ਵਿੱਚ ਛੁੱਟੀ ਮਾਰ ਕੇ ਜਲਦੀ
1: ਇਸ ਵਕਤ ਸਿਰਫ ਦਲਜੀਤ ਦੁਸਾਂਝ ਛਾਇਆ ਹੋਇਆ ਜੀ ਚਾਰੋਂ ਬੰਨੇ
0: ਜੀ ਜੀ
1: ਹਾਂਜੀ ਮੈਂ ਵਾਪਿਸ ਆਊਂਗਾ ਤੋਂ ਲੈ ਕੇ ਤੇ ਸਤਲੁਜ ਤੱਕ
0: ਠੀਕ ਹੈ ਜੀ

0: ਉਹਦਾ ਕਾਫੀ ਬੋਲਬਾਲਾ ਜੀ ਇਸ ਵਕਤ ਐਂਡ ਹੀ ਇਜ਼ ਬਿਹੇਵਿੰਗ ਵੈਰੀ ਵੈਲ ਜਿਹੜੀ ਸਭ ਤੋਂ ਵਧੀਆ ਗੱਲ ਹੈ ਉਹਦੇ ਬਿਹੇਵੀਅਰ ਚ ਕੋਈ ਚੇਂਜ ਨਹੀਂ ਆਇਆ ਉਹਦੇ ਹੀ ਇਜ਼ ਗਿਵਿੰਗ ਲੋਟ ਆਫ ਇੰਟਰਵਿਊਜ਼ ਔਰ ਬੜੀ ਅੱਛੀ ਗੱਲ ਸੁਚੱਜੀ ਗੱਲ ਕਰ ਰਿਹਾ ਕਿਉਂਕਿ ਸੁਚੱਜਾ ਰਹਿਣਾ ਇਜ਼ ਵੈਰੀ ਇੰਪੋਰਟੈਂਟ ਜਦੋਂ ਬੰਦਾ ਥੋੜਾ ਉੱਡਦਾ ਹੈ
1: ਜੀ ਨਹੀਂ ਬਿਲਕੁਲ ਜੀ ਬੜਾ ਵਧੀਆ ਜਿਹੜੀ ਇਹ ਚੀਜ਼ ਕਿਉਂਕਿ ਕਿਸੇ ਬਾਰੇ ਚੰਗੀ ਸੋਚ ਰੱਖਣਾ ਵਧੀਆ ਗੱਲ ਹੁੰਦੀ ਹੈ ਤੇ ਬੜੀ ਵਧੀਆ ਮੈਸੇਜ ਜਿਹੜੇ ਦਿਲਜੀਤ ਦੇ ਬਟ ਜਿਹੜੇ ਸਾਡੇ ਕੋਲ ਜਾ ਰਹੇ ਨੇ ਉਹਨਾਂ ਦਾ ਫਿਲਮ ਹੈ ਪੰਜਾਬੀ ਚੰਨ ਕਿੱਦਾਂ ਗੁਜ਼ਾਰੀ ਹੈ ਰਾਤ ਵੇ
0: ਹਾਂਜੀ
1: ਤੇ ਇਹ ਫਿਰ ਉਹਦੇ ਉੱਤੇ ਉਹਨਾਂ ਨੇ ਫਿਲਮ ਬਣਾਈ ਹੈ ਬੜੀ ਜ਼ਬਰਦਸਤ ਉਹਦੇ ਤੇ ਗੱਲਬਾਤ ਕਰਨਗੇ ਬਟ ਆਪਾਂ ਜਿਹੜੇ ਨਵੇਂ ਪੋਲਸ ਕਹਿੰਦੇ ਨੇ ਕਿ ਵੀ 35% ਕੈਨੇਡੀਅਨ ਦੇ ਜਿਹੜੇ ਵਿਚਾਰ ਨੇ ਹੁਣ ਯੂ ਐਸ ਨੂੰ ਲੈ ਕੇ ਚੇਂਜ ਹੋ ਗਏ ਆ ਤੇ ਉਹਨੂੰ ਰਿਲਾਇਬਲ ਪਾਰਟਨਰ ਨਹੀਂ ਸਮਝਦਾ ਜਿੱਦਾਂ ਜੇ 22 ਦੀ ਗੱਲ ਕਰੀਏ ਤੇ 80% ਲੋਕੀ ਸਮਝਦੇ ਸੀ ਯੂ ਐਸ ਜਿਹੜਾ ਸਾਡਾ ਰਿਲਾਇਬਲ ਪਾਰਟਨਰ ਹੈ ਪਰ ਹੁਣ ਉਹ ਗੱਲਬਾਤ ਰਹੀ ਨਹੀਂ ਤੇ ਇਸ ਕਰਕੇ ਉਹ ਚੇਂਜ ਹੋ ਗਿਆ ਤੇ ਪਿਛਲੇ ਸਾਲ ਦੇ ਮੁਕਾਬਲੇ ਜੇ ਗੱਲ ਕਰੀਏ ਆਪਾਂ ਤੇ 34% ਡ੍ਰੌਪ ਹੋਇਆ ਪਿਛਲੇ ਸਾਲ ਦੇ ਮੁਕਾਬਲੇ ਜੋ 33% ਕੈਨੇਡੀਅਨ ਜਿਹੜੇ ਨੇ
0: ਤੁਸੀਂ ਦੱਸ ਰਹੇ ਸੀ ਕਿ 35 ਹੋ ਗਿਆ ਇਹਦਾ ਮਤਲਬ 69 ਸੀਗਾ ਪਿਛਲੇ ਸਾਲ
1: ਹਾਂਜੀ ਉਹ ਮਤਲਬ ਘਟ ਰਿਹਾ ਜਿੱਦਾਂ ਇਹ ਪਿਛਲੇ ਸਾਲ ਦਾ ਜਿਹੜਾ 24 ਦੇ ਮੁਕਾਬਲੇ 25 ਦੇ ਵਿੱਚ ਜਿਹੜਾ ਤੇ ਕਾਫੀ ਸਟੀਪ ਕਹਿੰਦੇ ਡਿਕਲਾਈਨ ਹੋਇਆ 54% ਰਿਕਾਰਡਡ ਕੀਤਾ ਜਿਹੜੇ ਕੁਐਸਚਨ ਦੇ ਅਕੋਰਡਿੰਗ ਲੋਕੀ ਇੰਨਾ ਜ਼ਿਆਦਾ ਕੈਨੇਡੀਅਨ ਜਿਹੜੇ ਨੇ ਚੁੱਪ ਕਿੱਥੇ ਰਹਿੰਦੇ ਆ ਤੇ ਪਰ ਬਹੁਤਾ ਹੁਣ ਕਹਿੰਦੇ ਨੇ ਵੀ ਯੂ ਐਸ ਨੂੰ ਮੂੰਹ ਲਾਣਾ ਉਹ ਕਹਿੰਦੇ ਵੀ ਮੂੰਹ ਨਾ ਲਾਓ ਤੇ ਪਰੇ ਰਹੋ ਇੰਨੇ ਚ ਹੀ ਜ਼ਿਆਦਾ ਵਧੀਆ ਰਹਿਣਾ ਚਾਹੁੰਦੇ ਆ
0: ਤੇ 7 ਦਿਨ ਦੀ ਇਸੇ ਕਰਕੇ ਯਾਤਰਾ ਤੇ ਜਾ ਰਹੇ ਨੇ ਕਰ ਰਹੇ ਜੀ
1: ਹਾਂਜੀ
0: ਟਰਕੀ ਤੋਂ ਸ਼ੁਰੂ ਹੋ ਕੇ
1: ਤੇ 159ਵਾਂ ਬਰਥਡੇ ਜਦੋਂ ਮਨਾਇਆ ਲੋਕਾਂ ਨੇ ਤੇ ਇਸੇ ਸਿਲਸਿਲੇ ਚ ਉਹਨਾਂ ਨੇ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਯੂ ਐਸ ਵੀ ਆਪਣੇ ਬਰਥਡੇ ਮਨਾਉਂਦਾ 250ਵਾਂ ਮਨਾਇਆ ਉਹਨਾਂ ਨੇ ਤੇ ਉੱਥੇ ਇਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਨੇ ਪੁੱਛੀਆਂ ਕਾਫੀ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ ਇੱਕ ਬ੍ਰੇਕ ਲੈਣੇ ਛੋਟੀ ਜੀ ਫਿਰ ਬ੍ਰੇਕ ਤੋਂ ਬਾਅਦ ਆਪਾਂ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਲੈਣੇ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ ਇਸੇ ਤਰੀਕੇ ਨਾਲ।

0: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience.
1: So, yes, message ਜਿਹੜਾ ਤੁਸੀਂ ਸੁਣਿਆ ਹੈ ਬਟ ਇਹਦੇ ਨਾਲ ਨਾਲ ਹੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਤੁਹਾਨੂੰ ਸੁਣਾ ਦਈਏ ਇੱਕ ਅੱਧੀ ਛੋਟੀ ਜਿਹੀ ਖਬਰ ਫਿਰ ਇਸ ਤੋਂ ਬਾਅਦ ਆਪਾਂ ਦੁਬਾਰਾ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇਸ ਛੋਟੀਆਂ ਜਿਹੀਆਂ ਖਬਰਾਂ ਤੋਂ ਬਾਅਦ ਅਤੇ ਬਾਕੀ ਦੀ ਗੱਲਬਾਤ ਜਿਹੜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਜੀ ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ ਤਰ੍ਹਾਂ ਚੱਲੇਗਾ 5 ਵਜੇ ਤੱਕ ਪਰ ਇਹਨਾਂ ਖਬਰਾਂ ਤੋਂ ਬਾਅਦ
2: ਵਾਲੇ ਭਾਰਤੀ ਸਟੂਡੈਂਟਸ ਲਈ ਖੁਸ਼ਖਬਰੀ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ PR ਦਾ ਰਾਹ ਕਰੇਗਾ ਆਸਾਨ ਅਲਬਰਟਾ 'ਚ ਹਜ਼ਾਰਾਂ ਬੱਚਿਆਂ ਲਈ ਸਕੂਲੀ ਸਿੱਖਿਆ ਦਾ ਸੰਕਟ ਇਮੀਗ੍ਰੇਸ਼ਨ ਸਥਿਤੀ ਕਾਰਨ ਬੱਚਿਆਂ ਦਾ ਭਵਿੱਖ ਲੱਗਿਆ ਦਾਅ ਤੇ ਕੈਨੇਡੀਅਨ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਮਿਲੀ ਵੱਡੀ ਰਾਹਤ ਸੁਪਰ ਵੀਜ਼ਾ ਮਿਲਣਾ ਤੇਜ਼ ਪਰ ਸਟੂਡੈਂਟਸ ਦੀ ਉਡੀਕ ਵਧੀ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਤਬਦੀਲੀਆਂ ਦੀ ਲੰਬੀ ਚੌੜੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ 'ਚੋਂ ਜ਼ਿਆਦਾਤਰ ਜੁਲਾਈ ਮਹੀਨੇ ਦੌਰਾਨ ਲਾਗੂ ਹੋ ਰਹੀਆਂ ਨੇ ਸਟੱਡੀ ਵੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਕਟੌਤੀ ਦੇ ਬਾਵਜੂਦ ਅੱਧੇ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਭਾਰਤ ਤੋਂ ਕੈਨੇਡਾ ਪੁੱਜ ਰਹੇ ਨੇ ਤੇ ਡੈਜ਼ੀਗਨੇਟਿਡ ਲਰਨਿੰਗ

ਲਰਨਿੰਗ ਇੰਸਟੀਟਿਊਸ਼ਨ ਨਾਲ ਸੰਬੰਧਿਤ ਨਿਯਮ ਬਦਲ ਦਿੱਤਾ ਗਿਆ ਹੈ। ਇੰਟਰਨੈਸ਼ਨਲ ਸਟੂਡੈਂਟਸ ਨੂੰ ਆਪਣਾ ਕਾਲਜ ਜਾਂ ਯੂਨੀਵਰਸਿਟੀ ਬਦਲਣ ਵਾਸਤੇ ਸਟੱਡੀ ਵੀਜ਼ਾ ਦੀ ਮਿਆਦ ਵਧਾਉਣੀ ਹੋਵੇਗੀ ਤੇ ਇਸ ਦੇ ਨਾਲ ਹੀ ਨਵਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੀ ਹਾਸਲ ਕਰਨਾ ਹੋਵੇਗਾ। ਦੂਜੇ ਪਾਸੇ ਅਸਾਈਲਮ ਸੁਧਾਰਾਂ ਨਾਲ ਸੰਬੰਧਿਤ ਸਲਾਹ ਮਸ਼ਵਰੇ ਦਾ ਦੌਰ ਜਾਰੀ ਹੈ ਤੇ 20 ਜੁਲਾਈ ਤੱਕ ਲੋਕ ਆਪਣੀ ਰਾਏ ਦਰਜ ਕਰਵਾ ਸਕਦੇ ਨੇ। ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਦੇ ਤਜਵੀਜ਼ਸ਼ੁਦਾ ਨਿਯਮਾਂ ਤਹਿਤ ਕੈਨੇਡਾ 'ਚ ਅਸਾਈਲਮ ਮੰਗਣ ਵਾਲਿਆਂ ਨੂੰ ਆਪਣੀ ਪਛਾਣ ਐਲਾਨਨਾਮੇ ਤੇ ਦਾਵਾ ਫਾਰਮ ਨਾਲ ਸੰਬੰਧਿਤ ਸਾਰੇ ਦਸਤਾਵੇਜ਼ 60 ਦਿਨ ਦੇ ਅੰਦਰ ਜਮ੍ਹਾਂ ਕਰਵਾਉਣੇ ਹੋਣਗੇ। ਅਸਾਈਲਮ ਦੇ ਯੋਗ ਦਾਅਵੇਦਾਰਾਂ ਨੂੰ ਵਰਕ ਪਰਮਿਟ ਮੁਹੱਈਆ ਕਰਵਾਉਣੇ ਲਾਜ਼ਮੀ ਨੇ। ਲੋੜੀਂਦੇ ਦਸਤਾਵੇਜ਼ ਹੁਣ 10 ਦਿਨ ਦੀ ਬਜਾਏ 30 ਦਿਨ ਦੇ ਅੰਦਰ ਜਮ੍ਹਾਂ ਕਰਵਾਏ ਜਾ ਸਕਣਗੇ। ਜੁਲਾਈ ਮਹੀਨਾ ਸਿਰਫ ਪ੍ਰਵਾਸੀਆਂ ਵਾਸਤੇ ਨਹੀਂ ਸਗੋਂ ਇਮੀਗ੍ਰੇਸ਼ਨ ਸਲਾਹਕਾਰਾਂ ਵਾਸਤੇ ਵੀ ਤਬਦੀਲੀ ਲੈ ਕੇ ਆਇਆ ਏ ਤੇ 15 ਜੁਲਾਈ ਤੋਂ ਲਾਇਸੈਂਸ ਸ਼ੁਦਾ ਸਲਾਹਕਾਰਾਂ ਵਾਸਤੇ ਨਵੇਂ ਨਿਯਮ ਲਾਗੂ ਹੋ ਰਹੇ ਨੇ। ਪ੍ਰਵਾਸੀਆਂ ਨਾਲ ਠੱਗੀ ਠੋਰੀ ਜਾਂ ਬੇਈਮਾਨੀ ਕਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਲਾਇਸੈਂਸ ਰੱਦ ਹੋਣ ਤੋਂ ਇਲਾਵਾ ਪੀੜਿਤ ਨੂੰ ਹਰਜਾਨਾ ਵੀ ਅਦਾ ਕਰਨਾ ਹੋਵੇਗਾ। ਸਿਰਫ ਇੰਨਾ ਹੀ ਨਹੀਂ, ਅਪ੍ਰੈਲ 2027 ਤੋਂ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਵੱਲੋਂ ਇੱਕ ਪਬਲਿਕ ਰਜਿਸਟਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਹਰ ਲਾਇਸੈਂਸ ਸ਼ੁਦਾ ਸਲਾਹਕਾਰ ਦੇ ਵੇਰਵੇ ਦਰਜ ਹੋਣਗੇ। ਕਿਸੇ ਵੀ ਕਿਸਮ ਦਾ ਵੀਜ਼ਾ ਹਾਸਲ ਕਰਨ ਦੇ ਇੱਛੁਕ ਬਿਨੇਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਏ ਕਿ ਉਹ ਤਸਦੀਕਸ਼ੁਦਾ ਇਮੀਗ੍ਰੇਸ਼ਨ ਸਲਾਹਕਾਰਾਂ ਦੀਆਂ ਸੇਵਾਵਾਂ ਹੀ ਲੈਣ। ਫੈਡਰਲ ਸਰਕਾਰ ਦੀਆਂ ਤਾਜ਼ਾ ਤਬਦੀਲੀਆਂ ਰਾਹੀਂ ਬਿਨੇਕਾਰਾਂ ਨੂੰ ਫਰਾਡ ਤੋਂ ਬਚਾਇਆ ਜਾ ਸਕੇਗਾ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਆਪਣੇ ਮਿਆਰ ਉੱਚੇ ਰੱਖਣੇ ਹੋਣਗੇ। ਦੱਸ ਦਈਏ ਕਿ ਬੀਤੀ 26 ਜੂਨ ਤੋਂ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ 'ਚ ਕਈ ਬਦਲਾਅ ਕੀਤੇ ਗਏ ਤੇ ਹੁਣ ਜ਼ਿਆਦਾਤਰ ਉਮੀਦਵਾਰਾਂ ਕੋਲ ਵੈਲਿਡ ਜੌਬ ਆਫਰ ਹੋਣੀ ਲਾਜ਼ਮੀ ਹੈ। ਓਨਟਾਰੀਓ ਦਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਵੀ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ ਜਿਸ ਦੀ ਥਾਂ ਨਵਾਂ ਪ੍ਰੋਗਰਾਮ ਲਿਆਂਦਾ ਜਾ ਰਿਹਾ ਏ। ਸੂਬੇ ਦੇ ਇਮੀਗ੍ਰੇਸ਼ਨ ਮੰਤਰੀ ਮੁਤਾਬਕ 26 ਜੂਨ ਤੋਂ ਪਹਿਲਾਂ ਦਾਖਲ ਅਰਜ਼ੀਆਂ ਨੂੰ ਪੁਰਾਣੇ ਨਿਯਮਾਂ ਤਹਿਤ ਹੀ ਪ੍ਰੋਸੈਸ ਕੀਤਾ ਜਾਵੇਗਾ। ਡਗਫੋਰਡ ਸਰਕਾਰ ਵੱਲੋਂ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਹੈਲਥ ਕੇਅਰ ਸੈਕਟਰ, ਉੱਦਮੀਆਂ ਅਤੇ ਵਿਲੱਖਣ ਹੁਨਰ ਵਾਲੇ ਪ੍ਰਵਾਸੀਆਂ ਵਾਸਤੇ ਜਲਦ ਨਵੀਆਂ ਇਮੀਗ੍ਰੇਸ਼ਨ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਨੇ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਪੇਂਡੂ ਖੇਤਰ 'ਚ ਸਿਹਤ ਮਾਹਿਰਾਂ ਦੀ ਗਿਣਤੀ ਵਧਾਉਣ ਲਈ ਰੂਰਲ ਹੈਲਥ ਕੇਅਰ ਪਾਥਵੇ ਅਧੀਨ 31 ਅਗਸਤ ਤੱਕ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਕੈਨੇਡਾ ਦੇ ਟੋਰਾਂਟੋ, ਓਟਵਾ, ਬ੍ਰੈਂਪਟਨ ਅਤੇ ਹੈਮਿਲਟਨ ਵਰਗੇ ਸ਼ਹਿਰਾਂ 'ਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਓਨਟਾਰੀਓ ਸੂਬੇ ਨੇ ਆਪਣੇ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ 'ਚ ਵੱਡੇ ਬਦਲਾਅ ਕੀਤੇ ਨੇ ਜਿਸ ਨਾਲ ਪੱਕੀ ਰਹਿਸ਼ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਵਧੇਰੇ ਆਸਾਨ ਹੋ ਜਾਵੇਗਾ। ਸੂਬਾ ਸਰਕਾਰ ਨੇ ਆਪਣੀਆਂ ਮੌਜੂਦਾ 8 ਇਮੀਗ੍ਰੇਸ਼ਨ ਸਟ੍ਰੀਮਜ਼ ਨੂੰ ਘਟਾ ਕੇ 4 ਕਰ ਦਿੱਤਾ ਏ। ਇਸ ਦਾ ਮੁੱਖ ਉਦੇਸ਼ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਏ। ਨਵੇਂ ਡਿਜ਼ਾਈਨ ਕੀਤੇ ਪ੍ਰੋਗਰਾਮ ਤਹਿਤ ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਤੇ ਯੋਗਤਾ ਦੀਆਂ ਸ਼ਰਤਾਂ ਨੂੰ ਵਧੇਰੇ ਸਪਸ਼ਟ ਕਰ ਦਿੱਤਾ ਗਿਆ। ਇਸ ਨਵੇਂ ਪ੍ਰੋਗਰਾਮ ਦੀ ਪਹਿਲੀ ਸਟ੍ਰੀਮ ਓਨਟਾਰੀਓ ਵਰਕਫੋਰਸ ਪ੍ਰਾਇਓਰਟੀ ਪਹਿਲਾਂ ਹੀ ਲਾਂਚ ਕੀਤੀ ਜਾ ਚੁੱਕੀ ਹੈ। ਇਸ ਤਹਿਤ ਜੇਕਰ ਕਿਸੇ ਭਾਰਤੀ ਵਿਦਿਆਰਥੀ ਨੂੰ ਓਨਟਾਰੀਓ ਦੀ ਕਿਸੇ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ PR ਲਈ ਨਾਮਜ਼ਦ ਹੋ ਸਕਦਾ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਓਨਟਾਰੀਓ 'ਚ ਕੰਮ ਕਰਨ ਦਾ ਤਜਰਬਾ ਹੈ ਉਨ੍ਹਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਇਸ ਸਟ੍ਰੀਮ ਦੇ ਵਿੱਚ ਭਾਸ਼ਾ ਅਤੇ ਸਿੱਖਿਆ ਸੰਬੰਧੀ ਸ਼ਰਤਾਂ ਨੂੰ ਘੱਟ ਰੱਖਿਆ ਗਿਆ ਏ। ਨਾਲ ਹੀ ਕੰਪਨੀਆਂ ਦੇ ਮਾਲੀਏ ਦੀ ਸੀਮਾ ਘਟਾਈ ਗਈ ਹੈ ਜਿਸ ਨਾਲ ਛੋਟੇ ਕਾਰੋਬਾਰਾਂ ਨੂੰ ਵੀ ਮਦਦ ਮਿਲੇਗੀ। ਉਦਾਹਰਣ ਵਜੋਂ ਇੱਕ ਨਰਸ ਆਪਣੀ ਯੋਗਤਾ ਦੀ ਪ੍ਰਕਿਰਿਆ ਦੌਰਾਨ ਪਰਸਨਲ ਸਪੋਰਟ ਵਰਕਰ ਵਜੋਂ ਵੀ ਕੰਮ ਕਰ ਸਕਦੀ ਹੈ। ਓਨਟਾਰੀਓ ਦੇ ਕਿਰਤ, ਇਮੀਗ੍ਰੇਸ਼ਨ ਅਤੇ ਸਿਖਲਾਈ ਮੰਤਰੀ ਡੇਵਿਡ ਪਿਚੀਨੀ ਨੇ ਕਿਹਾ ਹੈ ਕਿ ਇਹ ਬਦਲਾਅ ਸੂਬੇ ਦੀ ਆਰਥਿਕਤਾ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਕੀਤੇ ਗਏ ਨੇ। ਸਰਕਾਰ ਅਜਿਹੇ ਹੁਨਰਮੰਦ ਕਾਮਿਆਂ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜਿਨ੍ਹਾਂ ਕੋਲ ਕੰਮ ਦਾ ਤਜਰਬਾ ਏ ਤੇ ਜੋ ਸੂਬੇ ਦੇ ਵਿਕਾਸ 'ਚ ਯੋਗਦਾਨ ਪਾ ਸਕਦੇ ਨੇ। ਦੱਸ ਦਈਏ ਕਿ ਓਨਟਾਰੀਓ ਆਪਣੇ ਇਮੀਗ੍ਰੇਸ਼ਨ ਨੋਮੀਨੇਸ਼ਨ ਪ੍ਰੋਗਰਾਮ ਰਾਹੀਂ ਸੂਬਾ ਦੇ ਵਿੱਚ ਸਿਰਫ ਉਮੀਦਵਾਰਾਂ ਨੂੰ ਨਾਮਜ਼ਦ ਕਰਦਾ ਏ ਪਰ PR ਸੰਬੰਧੀ ਅੰਤਿਮ ਫੈਸਲਾ ਕੈਨੇਡਾ ਦੀ ਕੇਂਦਰ ਸਰਕਾਰ ਵੱਲੋਂ ਹੀ ਲਿਆ ਜਾਂਦਾ ਏ। ਸਾਲ 2025 'ਚ ਓਨਟਾਰੀਓ ਨੇ ਇਸ ਪ੍ਰੋਗਰਾਮ ਰਾਹੀਂ 10,750 ਲੋਕਾਂ ਨੂੰ PR ਲਈ ਨਾਮਜ਼ਦ ਕੀਤਾ ਸੀ। ਕੈਨੇਡਾ ਦੇ ਅਲਬਰਟਾ ਸੂਬੇ 'ਚ ਲਗਭਗ 46,000 ਵਿਦਿਆਰਥੀ ਅਜਿਹੇ ਨੇ ਜੋ ਅਸਥਾਈ ਤੌਰ ਤੇ ਕੈਨੇਡਾ 'ਚ ਰਹਿ ਰਹੇ ਨੇ। ਇਨ੍ਹਾਂ ਵਿੱਚੋਂ ਹਜ਼ਾਰਾਂ ਬੱਚਿਆਂ ਤੇ ਕਿਸ਼ੋਰਾਂ ਦਾ ਭਵਿੱਖ ਇਸ ਸਤੰਬਰ 'ਚ ਖਤਰੇ 'ਚ ਪੈ ਸਕਦਾ ਏ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਦੀ ਇਮੀਗ੍ਰੇਸ਼ਨ ਸਥਿਤੀ ਅਨਿਸ਼ਚਿਤ ਹੈ। ਸਕੂਲ ਬੋਰਡਾਂ ਦੇ ਅੰਕੜਿਆਂ ਮੁਤਾਬਕ ਬਹੁਤ ਸਾਰੇ ਬੱਚਿਆਂ ਦੇ ਸਟੱਡੀ ਪਰਮਿਟ 30 ਸਤੰਬਰ 2026 ਤੱਕ ਖਤਮ ਹੋ ਰਹੇ ਨੇ ਜਿਸ ਕਾਰਨ ਉਨ੍ਹਾਂ ਦਾ ਨਵੇਂ ਸੈਸ਼ਨ 'ਚ ਮੁੜ ਦਾਖਲਾ ਅਸੰਭਵ ਹੋ ਸਕਦਾ ਏ। ਸਭ ਤੋਂ ਵੱਧ ਪ੍ਰਭਾਵਿਤ ਕੈਲਗਰੀ ਤੇ ਐਡਮਿੰਟਨ ਦੇ ਸਕੂਲ ਡਿਵੀਜ਼ਨ ਨੇ ਜਿੱਥੇ ਹਜ਼ਾਰਾਂ ਵਿਦਿਆਰਥੀਆਂ ਕੋਲ ਅਜੇ ਤੱਕ ਨਵੇਂ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਹਨ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਸਕੂਲ ਤੋਂ ਬਾਹਰ ਰੱਖਣਾ ਸਮਾਜਿਕ ਤੌਰ ਤੇ ਨੁਕਸਾਨਦੇਹ ਹੋਵੇਗਾ। ਕੈਲਗਰੀ ਬ੍ਰਿਜ ਫਾਊਂਡੇਸ਼ਨ ਦੀ ਲੋਰੇਨ ਕਿੰਸਮੈਨ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬੱਚੇ ਸਿੱਖਿਆ ਦੀ ਮੁੱਖ ਧਾਰਾ ਤੋਂ ਬਾਹਰ ਹੋ ਕੇ ਇੱਕ ਵੱਡੀ ਖਾਈ 'ਚ ਡਿੱਗ ਰਹੇ ਨੇ ਜੋ ਭਵਿੱਖ 'ਚ ਗਰੀਬੀ ਅਤੇ ਅਪਰਾਧ ਦਾ ਕਾਰਨ ਬਣ ਸਕਦੀ ਹੈ। ਇਸ

ਸਮੱਸਿਆ ਦਾ ਇੱਕ ਵੱਡਾ ਕਾਰਨ ਫੈਡਰਲ ਸਰਕਾਰ ਵੱਲੋਂ ਰੈਜ਼ੀਡੈਂਸੀ ਪਰਮਿਟਸ ਦੇ ਨਵੀਨੀਕਰਨ 'ਚ ਲੱਗ ਰਿਹਾ ਲੰਬਾ ਸਮਾਂ ਏ। ਜਦੋਂ ਮਾਪਿਆਂ ਦੇ ਵਰਕ ਪਰਮਿਟ ਖਤਮ ਹੋ ਜਾਂਦੇ ਨੇ ਤਾਂ ਉਨ੍ਹਾਂ ਦੇ ਬੱਚਿਆਂ ਦੇ ਪਰਮਿਟ ਵੀ ਅਵੈਧ ਹੋ ਜਾਂਦੇ ਨੇ। ਦੂਜੇ ਪਾਸੇ ਅਲਬਰਟਾ ਸਰਕਾਰ ਆਉਣ ਵਾਲੇ ਰੈਫਰੈਂਡਮ ਰਾਹੀਂ ਇਹ ਤੈਅ ਕਰਨ ਦੀ ਤਿਆਰੀ 'ਚ ਹੈ ਕਿ ਜਨਤਕ ਫੰਡਾਂ ਰਾਹੀਂ ਅਸਥਾਈ ਵਸਨੀਕਾਂ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਾਂ ਨਹੀਂ। ਸਰਕਾਰ ਦੇ ਕੁਝ ਹਲਕੇ ਇਹ ਮੰਨਦੇ ਨੇ ਕਿ ਸਹੂਲਤਾਂ ਸਿਰਫ ਉਨ੍ਹਾਂ ਲੋਕਾਂ ਦੇ ਲਈ ਤਰਜੀਹੀ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਕੋਲ ਕੈਨੇਡਾ 'ਚ ਸਥਾਈ ਰਹਾਇਸ਼ ਹੈ। ਅਲਬਰਟਾ ਟੀਚਰਸ ਐਸੋਸੀਏਸ਼ਨ ਨੇ ਇਸ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਸਖ਼ਤ ਨੀਤੀਆਂ ਲਾਗੂ ਹੁੰਦੀਆਂ ਨੇ ਤਾਂ ਅਧਿਆਪਕਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵਾਂਗ ਕੰਮ ਕਰਨਾ ਪਵੇਗਾ ਜੋ ਕਿ ਬੱਚਿਆਂ ਦੀ ਸਿੱਖਿਆ ਲਈ ਬਹੁਤ ਮਾੜਾ ਹੋਵੇਗਾ। ਅਲਬਰਟਾ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਤੇ ਮੁੜ ਵਿਚਾਰ ਕਰਨਗੇ ਪਰ ਉਨ੍ਹਾਂ ਨੇ ਨੀਤੀਗਤ ਬਦਲਾਅ ਬਾਰੇ ਅਜੇ ਕੋਈ ਸਪਸ਼ਟ ਭਰੋਸਾ ਨਹੀਂ ਦਿੱਤਾ। ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਤੋਂ ਸੁਪਰ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਸੀਆਈਸੀ ਨਿਊਜ਼ ਦੀ ਰਿਪੋਰਟ ਮੁਤਾਬਕ ਭਾਰਤੀ ਬਿਨੈਕਾਰਾਂ ਲਈ ਸੁਪਰ ਵੀਜ਼ਾ ਦੀ ਪ੍ਰੋਸੈਸਿੰਗ 'ਚ 16 ਦਿਨਾਂ ਦੀ ਕਮੀ ਆਈ ਹੈ। ਹੁਣ ਇਹ ਸਮਾਂ 66 ਦਿਨਾਂ ਤੋਂ ਘੱਟ ਕੇ 50 ਦਿਨ ਰਹਿ ਗਿਆ ਏ। ਇਹ ਖਾਸ ਤੌਰ ਤੇ ਇਸ ਲਈ ਅਹਿਮ ਹੈ ਕਿਉਂਕਿ ਇਸੇ ਸਮੇਂ ਦੌਰਾਨ ਅਮਰੀਕਾ ਤੋਂ ਅਪਲਾਈ ਕਰਨ ਵਾਲਿਆਂ ਲਈ ਇਹ ਸਮਾਂ 3 ਹਫ਼ਤੇ ਵੱਧ ਗਿਆ ਏ। ਆਈਆਰਸੀਸੀ ਦਾ ਟੀਚਾ 112 ਦਿਨਾਂ 'ਚ ਪ੍ਰੋਸੈਸਿੰਗ ਪੂਰੀ ਕਰਨ ਦਾ ਏ ਜਿਸ ਦੇ ਮੁਕਾਬਲੇ ਭਾਰਤੀ ਬਿਨੈਕਾਰਾਂ ਲਈ ਇਹ ਪ੍ਰਕਿਰਿਆ ਕਾਫ਼ੀ ਤੇਜ਼ ਚੱਲ ਰਹੀ ਹੈ। ਹਾਲਾਂਕਿ ਸੁਪਰ ਵੀਜ਼ਾ 'ਚ ਸੁਧਾਰ ਹੋਇਆ ਏ ਪਰ ਕੈਨੇਡਾ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੁਝ ਹੋਰ ਉਡੀਕ ਕਰਨੀ ਪਵੇਗੀ। ਸਟੱਡੀ ਪਰਮਿਟ ਦੀ ਪ੍ਰੋਸੈਸਿੰਗ ਦਾ ਸਮਾਂ ਹੁਣ 4 ਹਫ਼ਤਿਆਂ ਤੋਂ ਵੱਧ ਕੇ 5 ਹਫ਼ਤੇ ਹੋ ਗਿਆ ਏ। ਦੂਜੇ ਪਾਸੇ ਵਰਕ ਪਰਮਿਟ ਲਈ ਉਡੀਕ ਦਾ ਸਮਾਂ 9 ਹਫ਼ਤਿਆਂ ਤੇ ਸਥਿਰ ਹੈ। ਵਿਜ਼ਟਰ ਵੀਜ਼ਾ ਬਿਨੈਕਾਰਾਂ ਲਈ ਸਥਿਤੀ 'ਚ ਮਾਮੂਲੀ ਸੁਧਾਰ ਦੇਖਿਆ ਗਿਆ ਜਿੱਥੇ ਪ੍ਰੋਸੈਸਿੰਗ ਸਮਾਂ 22 ਦਿਨਾਂ ਤੋਂ ਘੱਟ ਕੇ 21 ਦਿਨ ਰਹਿ ਗਿਆ ਏ। ਆਈਆਰਸੀਸੀ ਨੇ ਸਪਸ਼ਟ ਕੀਤਾ ਏ ਕਿ ਪ੍ਰਕਾਸ਼ਿਤ ਕੀਤੇ ਗਏ ਇਹ ਪ੍ਰੋਸੈਸਿੰਗ ਸਮੇਂ ਅਨੁਮਾਨਿਤ ਨੇ ਜੋ ਕਿ ਬਿਨੈ ਪੱਤਰਾਂ ਦੀ ਗਿਣਤੀ ਅਤੇ ਪੁਰਾਣੇ ਰੁਝਾਨਾਂ ਤੇ ਆਧਾਰਿਤ ਹਨ। ਇਹ ਕਿਸੇ ਵੀ ਅਰਜ਼ੀ ਦੇ ਅੰਤਿਮ ਫੈਸਲੇ ਦੀ ਗਰੰਟੀ ਨਹੀਂ ਦਿੰਦੇ ਹਨ। ਵਿਭਾਗ ਹਰ ਹਫ਼ਤੇ ਇਨ੍ਹਾਂ ਸਮਾਂ ਸੀਮਾਵਾਂ ਨੂੰ ਅਪਡੇਟ ਕਰਦਾ ਏ ਤਾਂ ਜੋ 80% ਅਰਜ਼ੀਆਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਨਿਪਟਾਇਆ ਜਾ ਸਕੇ। ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਆਈਆਰਸੀਸੀ ਦੀ ਅਧਿਕਾਰਤ ਵੈਬਸਾਈਟ ਤੇ ਨਵੀਨਤਮ ਸਥਿਤੀ ਦੀ ਜਾਂਚ ਜ਼ਰੂਰ ਕਰਨ। ਨਿਊਜ਼ੀਲੈਂਡ ਅਤੇ ਕੈਨੇਡਾ 'ਚ ਭਾਰਤੀਆਂ ਵੱਲੋਂ ਦਾਇਰ ਕੀਤੀਆਂ ਜਾ ਰਹੀਆਂ ਸ਼ਰਨਾਰਥੀ ਅਰਜ਼ੀਆਂ ਨੂੰ ਵੱਡੀ ਗਿਣਤੀ 'ਚ ਰੱਦ ਕਰ ਦਿੱਤਾ ਜਾ ਰਿਹਾ ਏ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਰਜ਼ੀਆਂ ਝੂਠੀਆਂ, ਮਨਘੜੰਤ, ਪ੍ਰੇਰਿਤ ਜਾਂ ਸਬੂਤਾਂ ਤੋਂ ਰਹਿਤ ਪਾਈਆਂ ਗਈਆਂ ਨੇ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਭਾਰਤ, ਖਾਸ ਤੌਰ ਤੇ ਪੰਜਾਬ ਤੋਂ ਆਉਣ ਵਾਲੀਆਂ ਅਰਜ਼ੀਆਂ ਦੀ ਜਾਂਚ ਬਹੁਤ ਸਖ਼ਤ ਕਰ ਦਿੱਤੀ ਗਈ ਹੈ। ਇਸ ਸਖ਼ਤੀ ਨੇ ਉਨ੍ਹਾਂ ਏਜੰਟਸ ਅਤੇ ਸਲਾਹਕਾਰਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਏ ਜੋ ਮੋਟੀ ਰਕਮ ਲੈ ਕੇ ਲੋਕਾਂ ਨੂੰ ਧਾਰਮਿਕ ਅਤਿਆਚਾਰ ਦਾ ਝੂਠਾ ਦਾਅਵਾ ਤਿਆਰ ਕਰਕੇ ਦਿੰਦੇ ਸਨ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਕਈ ਕੱਟੜਪੰਥੀ ਗਰੁੱਪਾਂ ਨੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਇਸ ਸ਼ਰਨਾਰਥੀ ਪ੍ਰਣਾਲੀ ਨੂੰ ਇੱਕ ਮੋਹਰੇ ਵਜੋਂ ਵਰਤਿਆ ਤਾਂ ਜੋ ਉਹ ਉੱਥੇ ਪਹੁੰਚ ਕੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋ ਸਕਣ। ਨਿਊਜ਼ੀਲੈਂਡ 'ਚ 2023-2024 ਦੌਰਾਨ 116 ਅਰਜ਼ੀਆਂ ਰੱਦ ਹੋਈਆਂ ਜਦਕਿ 2024-2025 'ਚ ਇਹ ਅੰਕੜਾ 246 ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਕੈਨੇਡਾ 'ਚ ਵੀ ਸਥਿਤੀ ਗੰਭੀਰ ਹੈ। ਕੈਨੇਡਾ ਤੋਂ ਭਾਰਤੀਆਂ ਦੀ ਦੇਸ਼ ਨਿਕਾਲੇ ਦੀ ਦਰ ਲਗਾਤਾਰ ਵੱਧ ਰਹੀ ਹੈ। 2023 ਦੇ ਵਿੱਚ 1,132 ਭਾਰਤੀਆਂ ਨੂੰ ਕੱਢਿਆ ਗਿਆ ਸੀ ਜੋ 2025 'ਚ ਵੱਧ ਕੇ 3,779 ਹੋ ਗਿਆ। ਭਾਰਤ ਇਸ ਸਮੇਂ ਕੈਨੇਡਾ 'ਚ ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ ਲੋਕਾਂ ਦੀ ਸੂਚੀ 'ਚ ਸਭ ਤੋਂ ਉੱਪਰ ਹੈ। ਮਾਹਿਰਾਂ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰਾਂ ਅਨੁਸਾਰ ਕਈ ਏਜੰਟਸ ਨੇ ਇਸ ਨੂੰ ਇੱਕ ਪੈਕੇਜ ਡੀਲ ਬਣਾ ਲਿਆ ਏ। ਵਿਦਿਆਰਥੀਆਂ ਅਤੇ ਵਰਕ ਪਰਮਿਟ ਵਾਲੇ ਲੋਕਾਂ ਨੂੰ ਪੜ੍ਹਾਈ ਜਾਂ ਕੰਮ ਜਾਰੀ ਰੱਖਣ ਦੀ ਬਜਾਏ ਸ਼ਰਨਾਰਥੀ ਅਰਜ਼ੀ ਦੇਣ ਲਈ ਉਕਸਾਇਆ ਜਾਂਦਾ ਏ। ਕਈ ਵਾਰ 250 ਤੋਂ ਵੱਧ ਅਰਜ਼ੀਆਂ 'ਚ ਇੱਕੋ ਜਿਹੀ ਕਹਾਣੀ ਪਾਈ ਗਈ ਜਿਸ ਨੂੰ ਸੰਘੀ ਅਦਾਲਤਾਂ ਨੇ ਫੜ ਲਿਆ। ਕੁਝ ਮਾਮਲਿਆਂ 'ਚ ਭਾਰਤ ਵਿਰੋਧੀ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਲਈ ਕਿਹਾ ਜਾਂਦਾ ਏ ਤਾਂ ਜੋ ਰਾਜਨੀਤਿਕ ਅਤਿਆਚਾਰ ਦਾ ਸਬੂਤ ਬਣਾਇਆ ਜਾ ਸਕੇ। ਨਿਊਜ਼ੀਲੈਂਡ ਦੇ ਅਧਿਕਾਰੀ ਗ੍ਰੇਗ ਯੰਗ ਨੇ ਚੇਤਾਵਨੀ ਦਿੱਤੀ ਕਿ ਇੱਕ ਵਾਰ ਅਰਜ਼ੀ ਰੱਦ ਹੋਣ ਨਾਲ ਉਸ ਵਿਅਕਤੀ ਦਾ ਭਵਿੱਖ ਸਿਰਫ ਉਸ ਦੇਸ਼ 'ਚ ਹੀ ਨਹੀਂ ਸਗੋਂ ਹੋਰ ਭਾਈਵਾਲ ਦੇਸ਼ਾਂ 'ਚ ਵੀ ਪ੍ਰਭਾਵਿਤ ਹੁੰਦਾ ਏ। ਕੁੱਲ ਮਿਲਾ ਕੇ ਇਹ ਸਖ਼ਤੀ ਉਨ੍ਹਾਂ ਲੋਕਾਂ ਲਈ ਵੱਡਾ ਸਬਕ ਹੈ ਜੋ ਜਾਅਲੀ ਤਰੀਕਿਆਂ ਨਾਲ ਪੱਕੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਵੇਂ ਕੈਨੇਡਾ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ 'ਚੋਂ ਇੱਕ ਮੰਨਿਆ ਜਾਂਦਾ ਏ ਪਰ ਨਵੀਨਤਮ ਕ੍ਰਾਈਮ ਇੰਡੈਕਸ ਦੀ ਰਿਪੋਰਟ ਕੁਝ ਖਾਸ ਸ਼ਹਿਰਾਂ 'ਚ ਅਪਰਾਧ ਦੀਆਂ ਵੱਧਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੀ ਹੈ। ਇਹ ਸੂਚੀ ਲੋਕਾਂ ਦੀਆਂ ਧਾਰਨਾਵਾਂ ਅਤੇ ਅਪਰਾਧ ਨਾਲ ਜੁੜੇ ਤੱਥਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦਾ ਸਰੀ ਸ਼ਹਿਰ ਲਗਾਤਾਰ ਤੀਜੀ ਵਾਰ ਖ਼ਤਰਨਾਕ ਸ਼ਹਿਰਾਂ ਦੀ ਸੂਚੀ 'ਚ ਸਭ ਤੋਂ ਉੱਪਰ ਹੈ। ਇੱਥੇ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਇੱਕ ਵੱਡੀ ਚਿੰਤਾ ਬਣੀਆਂ ਹੋਈਆਂ ਨੇ। ਹਾਲਾਂਕਿ ਕੈਨੇਡਾ ਦਾ ਰਾਸ਼ਟਰੀ ਅਪਰਾਧ ਗੰਭੀਰਤਾ ਸੂਚਕਾਂਕ 4% ਘਟਿਆ ਏ ਪਰ ਸਰੀ 'ਚ ਗੈਂਗਸਟਰਵਾਦ ਤੇ ਫਰੌਤੀ ਦੇ ਮਾਮਲਿਆਂ ਨੇ ਆਮ ਲੋਕਾਂ 'ਚ

0: ਡਰ ਦਾ ਮਾਹੌਲ ਬਣਾਇਆ ਹੋਇਆ ਹੈ। ਨੰਬੀਓ ਦੀ ਰਿਪੋਰਟ ਮੁਤਾਬਕ ਚੋਟੀ ਦੇ 10 ਖਤਰਨਾਕ ਸ਼ਹਿਰਾਂ 'ਚ ਸਰੀ, ਲੈਥਬ੍ਰਿਜ, ਸਡਬਰੀ, ਕੈਲੋਨਾ, ਬ੍ਰੈਂਟਫਰਡ, ਵਿਨੀਪੈਗ, ਔਸ਼ਵਾ, ਸਾਲਟ, ਸੇਂਟ ਮੈਰੀ, ਹੈਮਿਲਟਨ ਤੇ ਬ੍ਰੈਂਪਟਨ ਦੇ ਨਾਮ ਸ਼ਾਮਲ ਨੇ। ਵਿਨੀਪੈਗ 'ਚ ਪਿਛਲੇ ਸਮੇਂ ਦੌਰਾਨ ਹਿੰਸਕ ਅਪਰਾਧਾਂ 'ਚ ਕਮੀ ਦੇਖੀ ਗਈ, ਪਰ ਇਹ ਅਜੇ ਵੀ ਅਧਿਕਾਰਤ ਅੰਕੜਿਆਂ 'ਚ ਕਾਫੀ ਉੱਪਰ ਹੈ। ਦੂਜੇ ਪਾਸੇ ਬ੍ਰੈਂਪਟਨ 'ਚ ਵਾਹਨ ਚੋਰੀ ਦੀਆਂ ਵਾਰਦਾਤਾਂ ਵੱਡੀ ਚੁਣੌਤੀ ਬਣੀਆਂ ਹੋਈਆਂ ਨੇ। ਰਿਪੋਰਟ 'ਚ ਕੁਝ ਸੁਰੱਖਿਆ ਉਪਾਅ ਦੇ ਸੁਝਾਅ ਵੀ ਦਿੱਤੇ ਗਏ ਨੇ। ਇਸ ਅਨੁਸਾਰ ਆਪਣੀਆਂ ਗੱਡੀਆਂ 'ਚ ਕੀਮਤੀ ਚੀਜ਼ਾਂ ਨਾ ਛੱਡੋ ਅਤੇ ਰਾਤ ਸਮੇਂ ਰੋਸ਼ਨੀ ਵਾਲੀਆਂ ਥਾਵਾਂ 'ਤੇ ਪਾਰਕਿੰਗ ਕਰੋ। ਸਟੀਅਰਿੰਗ ਲੌਕ ਅਤੇ ਆਧੁਨਿਕ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰੋ। ਘਰਾਂ ਦੇ ਪ੍ਰਵੇਸ਼ ਦੁਆਰ 'ਤੇ ਮੋਸ਼ਨ ਸੈਂਸਰ ਲਾਈਟਾਂ ਲਗਾਓ ਅਤੇ ਗੈਰਾਜਾਂ ਨੂੰ ਹਮੇਸ਼ਾ ਤਾਲਾ ਲਗਾ ਕੇ ਰੱਖੋ। ਜੇਕਰ ਕੋਈ ਫਰੌਤੀ ਜਾਂ ਧਮਕੀ ਦੀ ਕਾਲ ਕਰਦਾ ਹੈ ਤਾਂ ਉਸ ਦੀਆਂ ਮੰਗਾਂ ਮੰਨਣ ਦੀ ਬਜਾਏ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਰਾਤ ਸਮੇਂ ਭੀੜ ਭੜੱਕੇ ਵਾਲੇ ਅਤੇ ਰੋਸ਼ਨੀ ਵਾਲੇ ਰਸਤਿਆਂ ਦੀ ਚੋਣ ਕਰੋ। ਏਟੀਐਮ ਅਤੇ ਪਾਰਕਿੰਗ ਖੇਤਰਾਂ 'ਚ ਵਧੇਰੇ ਚੌਕਸ ਰਹੋ। ਇਹ ਰਿਪੋਰਟ ਦੱਸਦੀ ਹੈ ਕਿ ਅਧਿਕਾਰਤ ਅਪਰਾਧ ਦੇ ਅੰਕੜੇ ਕਈ ਵਾਰ ਲੋਕਾਂ ਦੇ ਅਸਲ ਤਜ਼ਰਬਿਆਂ ਨਾਲ ਮੇਲ ਨਹੀਂ ਖਾਂਦੇ। ਸ਼ਹਿਰਾਂ 'ਚ ਵੱਧ ਰਹੀ ਸਮਾਜਿਕ ਬੇਚੈਨੀ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮੁੱਦੇ ਆਮ ਲੋਕਾਂ ਦੀ ਸੁਰੱਖਿਆ ਦੀ ਭਾਵਨਾ ਨੂੰ ਪ੍ਰਭਾਵਿਤ ਕਰ ਰਹੇ ਨੇ। ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਖੇਤਰ 'ਚ ਰਹਿਣ ਦਾ ਫੈਸਲਾ ਕਰਨ ਤੋਂ ਪਹਿਲਾਂ ਸਥਾਨਕ ਸੁਰੱਖਿਆ ਸਥਿਤੀ ਦਾ ਜਾਇਜ਼ਾ ਜ਼ਰੂਰ ਲੈਣ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਜਗਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਆਪਣੀ ਪਤਨੀ ਬਲਵਿੰਦਰ ਕੌਰ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਏ। ਇਹ ਘਟਨਾ 15 ਮਾਰਚ 2024 ਨੂੰ ਐਬਟਸਫੋਰਡ ਵਿਖੇ ਵਾਪਰੀ ਸੀ। 41 ਸਾਲਾ ਬਲਵਿੰਦਰ ਕੌਰ, ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ 'ਚ ਰਹਿ ਰਹੀ ਸੀ, ਨੂੰ ਉਸਦੇ ਬੇਸਮੈਂਟ ਸੂਟ 'ਚ ਕਈ ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਗਪ੍ਰੀਤ ਸਿੰਘ ਕੈਨੇਡਾ ਪਹੁੰਚਣ ਤੋਂ ਸਿਰਫ 6 ਦਿਨ ਬਾਅਦ ਹੀ ਇਸ ਕਤਲ 'ਚ ਸ਼ਾਮਲ ਪਾਇਆ ਗਿਆ। ਜਗਪ੍ਰੀਤ ਸਿੰਘ ਨੇ ਚਾਕੂ ਮਾਰਨ ਦੀ ਗੱਲ ਤਾਂ ਮੰਨੀ, ਪਰ ਉਸਨੇ ਇਹ ਦਲੀਲ ਦਿੱਤੀ ਕਿ ਇਹ ਹੱਤਿਆ ਅਚਾਨਕ ਭੜਕਾਹਟ 'ਚ ਹੋਈ ਸੀ ਤੇ ਉਸ ਨੂੰ ਮਨੁੱਖੀ ਕਤਲ ਦਾ ਘੱਟ ਦੋਸ਼ ਦਿੱਤਾ ਜਾਣਾ ਚਾਹੀਦਾ। ਉਸਨੇ ਦੱਸਿਆ ਸੀ ਕਿ ਉਸਨੇ ਸਿਰਫ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੀਸੀ ਸੁਪਰੀਮ ਕੋਰਟ ਦੀ ਜਸਟਿਸ ਐਂਡਰੀਆ ਔਰ ਮਿਸਟਨ ਨੇ ਸਿੰਘ ਦੀਆਂ ਦਲੀਲਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਜੱਜ ਨੇ ਉਸਦੇ ਬਿਆਨਾਂ ਨੂੰ ਅਵਿਸ਼ਵਾਸਯੋਗ ਤੇ ਭਰੋਸੇ ਦੇ ਨਾਕਾਬਲ ਕਰਾਰ ਦਿੱਤਾ। ਪੋਸਟਮਾਰਟਮ ਰਿਪੋਰਟ ਅਨੁਸਾਰ ਬਲਵਿੰਦਰ ਕੌਰ ਦੇ ਗਰਦਨ ਤੇ ਛਾਤੀ ਤੇ 7 ਡੂੰਘੇ ਜ਼ਖਮ ਸਨ, ਜਿਸ ਨਾਲ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਉਸਦੀ ਮੌਤ ਹੋਈ। ਅਦਾਲਤ 'ਚ ਇਹ ਵੀ ਸਾਹਮਣੇ ਆਇਆ ਕਿ ਬਲਵਿੰਦਰ ਕੌਰ ਆਪਣੇ ਪਤੀ ਦੇ ਕੈਨੇਡਾ ਆਉਣ ਤੋਂ ਡਰੀ ਹੋਈ ਸੀ ਅਤੇ ਨਹੀਂ ਚਾਹੁੰਦੀ ਸੀ ਕਿ ਉਹ ਇੱਥੇ ਆਵੇ। ਜੱਜ ਨੇ ਕਿਹਾ ਕਿ ਸਾਰੇ ਸਬੂਤਾਂ ਨੂੰ ਦੇਖਦੇ ਹੋਏ ਇਹ ਸਪਸ਼ਟ ਹੈ ਕਿ ਸਿੰਘ ਦੀ ਕਤਲ ਕਰਨ ਦੀ ਨੀਅਤ ਸੀ ਅਤੇ ਉਸਨੇ ਦਾਅਵਿਆਂ 'ਚ ਕੋਈ ਸੱਚਾਈ ਨਹੀਂ ਦਿਖਾਈ। ਜਗਪ੍ਰੀਤ ਸਿੰਘ ਨੂੰ ਹੁਣ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਕਤੂਬਰ ਨੂੰ ਤੈਅ ਕੀਤੀ ਗਈ ਹੈ, ਜਿੱਥੇ ਉਸਦੀ ਮਾਨਸਿਕ ਸਿਹਤ ਦੇ ਮੁਲਾਂਕਣ ਦੀ ਪੁਸ਼ਟੀ ਕੀਤੀ ਜਾਵੇਗੀ। ਕੈਨੇਡਾ ਦੇ ਸਰੀ ਸ਼ਹਿਰ 'ਚ ਹਰਦੀਪ ਸਿੰਘ ਨਿੱਜਰ ਦੇ ਕਰੀਬੀ ਸਾਥੀ ਹਰਜਿੰਦਰ ਸਿੰਘ ਢੰਡੋਵਾਲ ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਹਮਲੇ 'ਚ ਉਹ ਜ਼ਖਮੀ ਹੋਏ ਨੇ, ਪਰ ਉਨ੍ਹਾਂ ਦੀ ਜਾਨ ਬਚ ਗਈ। ਪੁਲਿਸ ਨੇ ਮਾਮਲੇ 'ਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਹਰਜਿੰਦਰ ਸਿੰਘ ਢੰਡੋਵਾਲ ਸਰੀ ਦੇ 145 ਸਟਰੀਟ ਅਤੇ 76th Avenue ਸਥਿਤ ਆਪਣੇ ਘਰ ਪਹੁੰਚੇ ਹੀ ਸਨ ਕਿ 2 ਕਾਰਾਂ 'ਚ ਸਵਾਰ 3 ਹਮਲਾਵਰਾਂ ਨੇ ਉਨ੍ਹਾਂ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਢੰਡੋਵਾਲ ਨੇ ਤੁਰੰਤ ਆਪਣੀ ਗੱਡੀ ਦਾ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹਮਲਾਵਰ ਕੁਝ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੌਰਾਨ ਢੰਡੋਵਾਲ ਦੀ ਖੱਬੀ ਬਾਂਹ 'ਤੇ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਹੌਰਨ ਦੀ ਆਵਾਜ਼ ਸੁਣ ਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰਾਂ ਦੀ ਇੱਕ ਕਾਰ ਨੂੰ ਰੋਕ ਲਿਆ ਤੇ ਉਸ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਇਹ ਇੱਕ ਮਿੱਥ ਕੇ ਕੀਤਾ ਗਿਆ ਹਮਲਾ ਸੀ ਤੇ ਇਸ ਦਾ ਫਰੌਤੀ ਨਾਲ ਕੋਈ ਸਬੰਧ ਨਹੀਂ ਹੈ। ਜਾਂਚ ਏਜੰਸੀਆਂ ਹਮਲੇ ਦੇ ਮਕਸਦ ਅਤੇ ਹੋਰ ਸੰਭਾਵਿਤ ਸਾਜ਼ਿਸ਼ਕਰਤਾਵਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਨੇ। ਹਰਜਿੰਦਰ ਸਿੰਘ ਢੰਡੋਵਾਲ ਨੂੰ 3 ਸਾਲ ਪਹਿਲਾਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਏ। ਹਾਲਾਂਕਿ ਹਮਲੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਤੇ ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਤਬਦੀਲੀਆਂ ਦੀ ਲੰਬੀ ਚੌੜੀ ਲਿਸਟ ਜਾਰੀ, ਇੰਟਰਨੈਸ਼ਨਲ ਸਟੂਡੈਂਟਸ ਤੇ ਅਸਾਈਲਮ ਵਾਲੇ ਹੋਣਗੇ ਪ੍ਰਭਾਵਿਤ। ਓਨਟਾਰੀਓ 'ਚ ਪੜ੍ਹਨ ਵਾਲੇ ਭਾਰਤੀ ਸਟੂਡੈਂਟਸ ਲਈ ਖੁਸ਼ਖਬਰੀ, ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ PR ਦਾ ਰਾਹ ਕਰੇਗਾ ਆਸਾਨ। ਅਲਬਰਟਾ 'ਚ ਹਜ਼ਾਰਾਂ ਬੱਚਿਆਂ ਲਈ ਸਕੂਲੀ ਸਿੱਖਿਆ ਦਾ ਸੰਕਟ, ਇਮੀਗ੍ਰੇਸ਼ਨ ਸਥਿਤੀ ਕਾਰਨ ਬੱਚਿਆਂ ਦਾ ਭਵਿੱਖ ਲੱਗਿਆ ਦਾਅ ਤੇ। ਕੈਨੇਡੀਅਨ ਸੁਪਰ ਵੀਜ਼ਾ ਬਿਨੇਕਾਰਾਂ ਨੂੰ ਮਿਲੀ ਵੱਡੀ ਰਾਹਤ, ਸੁਪਰ ਵੀਜ਼ਾ ਮਿਲਣਾ ਤੇਜ਼ ਪਰ
1: ਇੱਕ ਵਿਗਿਆਪਨ ਹੈ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: बिल्कुल जी, सेहत दी गल्लां बातां ते चलदियां रहणियां पर नाल दी नाल ही जिहड़ी जरूरी गल है कि फिल्मां भी जिहड़ियां लोकां नूं कोई सेहत देण वालियां हुंदियां ने ओह भी समाज दे विच बननियां चाहीदियां ते बंदियां भी रहियां ते अगे भी बंदियां रहणगियां जिहदे नाल सेहत बंदे तद ही ठीक रहिंदी है जे बंदे दा दिमाग ठीक रहे ते कोई ना कोई उहदे च चंगा काम कर चलता रहे। अज प्रोग्राम दे विच साडे नाल शामिल होए ने नवप्रीत जी,
4: थैंक यू जी,
3: नवप्रीत जी ते वेलकम टू सबरंग रेडियो ते बहुत बहुत मेहरबानी तुसी अज बड़ी दूरों आए हो सफर करके प्लस तुहाडी मूवी दियां वी तुहानूं बहुत बहुत वधाईयां होण।
4: धन्नवाद जी, बहुत बहुत शुक्रिया तुहाडा
3: जी। ते मैं कहांगा पहला तुसीं क्योंकि मैं तुहाडी ओडी डिटेल च इंट्रोडक्शन नहीं दे पावांगा क्योंकि कई वारी हुंदा वी अपना तुसीं अपने आप नूं ਵਧੀਆ ਐਕਸਪਲੇਨ ਕਰ ਪਾਓਗੇ ਵੀ ਜਿਹੜੇ ਲਿਸਨਰ ਸਾਡੇ ਸੁਣ ਰਹੇ ਨੇ ਤੇ ਦੇਖਣ ਵਾਲੇ ਜਿਹੜੇ ਫੇਸਬੁੱਕ ਵਾਲੇ ਉਹਨਾਂ ਨੂੰ ਪਤਾ ਲੱਗ ਜੇ ਕਿ ਮੇਰੇ ਨਾਲ ਅੱਜ ਕੌਣ ਬੈਠੇ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਕਿ ਥੋੜੀ ਜਿਹੀ ਇੰਟਰੋਡਕਸ਼ਨ ਆਪਣੀ ਪਲੀਜ਼ ਜੀ।
4: ਜੀ ਜੀ, ਮੇਰਾ ਨਾਮ ਨਵਪ੍ਰੀਤ ਸਿੰਘ ਹੈ ਤੇ ਮੈਂ ਪਿਛਲੇ 15 ਤੋਂ 20 ਸਾਲ ਤੋਂ ਥੀਏਟਰ ਕਰਦਾ ਆ ਰਿਹਾ ਤੇ ਮੇਰੀ ਪੜ੍ਹਾਈ ਵੀ ਥੀਏਟਰ ਦੇ ਵਿੱਚ ਮਾਸਟਰਸ ਕੀਤੀ ਹੈ ਮੈਂ ਥੀਏਟਰ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ।
3: ਠੀਕ ਹੈ ਜੀ।
4: ਉਸ ਤੋਂ ਬਾਅਦ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਿਪਲੋਮਾ ਕੀਤਾ।
3: ਠੀਕ ਹੈ ਜੀ।
4: ਤੇ ਮੁੰਬਈ ਮੈਂ ਆਪਣਾ ਸੀਰੀਅਲਸ ਔਰ ਫਿਲਮਸ ਵਗੈਰਾ ਕਰਦਾ ਰਿਹਾ ਤੇ ਹੁਣ ਮੈਂ ਇੰਡੀਪੈਂਡੈਂਟਲੀ ਇੰਡੀਪੈਂਡੈਂਟ ਫਿਲਮ ਲੈ ਕੇ ਆ ਰਿਹਾ ਜਿਸਦਾ ਨਾਮ ਹੈ ਚੰਨ ਕਿੱਦਾਂ ਗੁਜ਼ਾਰੀਆ ਰਾਤ।
3: ਸੋ ਇਹ ਫਿਲਮ ਮੈਂ ਰਮੇਸ਼ ਜੀ ਨੂੰ ਦੱਸਦਾ ਪਿਆ ਸੀ, ਮੈਂ ਕਿਹਾ ਫਿਲਮ ਕਰਦੇ ਹੱਸ ਪਏ ਸੀ ਉਹ ਵੀ ਕਿ ਨਾਮ ਬੜਾ ਜ਼ਬਰਦਸਤ।
4: ਸ਼ੁਕਰੀਆ। ਹਾਂਜੀ
3: ਜੀ।
4: ਸੋ ਇਹ ਇੰਡੀਪੈਂਡੈਂਟ ਫਿਲਮ ਹੈ ਜੀ ਤੇ ਦੋ ਟਾਈਮ ਪੀਰੀਅਡ ਦੀ ਕਹਾਣੀ ਹੈ ਇਹ, ਇੱਕ ਪੁਰਾਣੇ 2000 ਸਮੇਂ ਦੀ, ਇੱਕ ਹੈਗੀ ਹੈ 2018 ਦੀ ਤੇ ਦੋਨੋਂ 24-24 ਘੰਟੇ ਦੀਆਂ ਸਟੋਰੀਜ਼ ਨੇ ਔਰ ਪਰ ਦੋਨੋਂ ਪੈਰਲਲ ਚੱਲਦੀਆਂ ਨੇ, ਦੋਨੋਂ ਲਵ ਸਟੋਰੀਜ਼ ਨੇ।
3: ਅੱਛਾ ਜੀ। ਇੱਕ ਜਿਹੜੀ ਇਹ ਕਿਹੜੇ 2000 ਕਦੋਂ ਦੀ ਹੈ?
4: ਇੱਕ 2000 ਟਾਈਮ ਦੀ ਹੈ। ਠੀਕ ਹੈ। 1999 ਤੋਂ 2000 ਤੇ ਇੱਕ ਹੈਗੀ 2017-18 ਦੀ।
3: ਅੱਛਾ ਜੀ।

0: ਜੇ ਤੁਸੀਂ ਉਹਨੂੰ ਮਤਲਬ ਦੋ ਤਰੀਕੇ ਨਾਲ ਆਪਾਂ ਉਹਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕੀਤੀ ਹੈ।
1: ਠੀਕ ਹੈ ਜੀ।
0: ਇੱਕ ਤਾਂ ਹੈ ਐਂਟਰਟੇਨ ਦੇ ਨਾਲ ਨਾਲ ਉਹ ਜਿਹੜਾ ਮੈਸੇਜ ਦੇ ਰਿਹਾ ਨਾ, ਜਿਹੜਾ ਆਪਣੇ ਬਿਲੀਫ ਔਰ ਡਿਸਬਿਲੀਫ ਦੇ ਉੱਤੇ ਆ।
1: ਠੀਕ ਹੈ।
0: ਬੇਸਿਕਲੀ ਕਿ ਲੋਕਾਂ ਦਾ ਕਿੱਦਾਂ ਇੱਕ ਅੰਧ ਵਿਸ਼ਵਾਸ ਪੈਦਾ ਹੁੰਦਾ ਆ ਤੇ ਕਿੱਦਾਂ ਖਤਮ ਹੁੰਦਾ। ਇੱਕ ਇਵੈਂਟ ਹੈ ਦੋਨਾਂ ਦਾ, ਮਤਲਬ ਦੋਨੋਂ ਪੈਰਲਲ ਇਸੇ ਤਰੀਕੇ ਨਾਲ, ਇੱਕ ਦਾ ਇੱਕ ਸਟੋਰੀ ਵਿੱਚ ਇੱਕ ਕਰੈਕਟਰ ਦਾ ਵਿਸ਼ਵਾਸ ਬਣਨ ਲੱਗਦਾ, ਇੱਕ ਦਾ ਖਤਮ ਹੁੰਦਾ ਆ। ਉਹ ਕੋਈ ਵੀ ਲਾ ਲਓ ਤੁਸੀਂ, ਕੋਈ ਬਾਬਾ ਲਾ ਲਓ, ਕੋਈ ਵੀ ਗੋਡਮੈਨ ਜਿੰਨੇ ਅੱਜ ਕੱਲ੍ਹ ਚੱਲਦੇ ਨੇ। ਸੋ ਉਸ ਤਰੀਕੇ ਨਾਲ ਇੱਕ ਰੀਅਲ ਇਵੈਂਟਸ ਨੂੰ ਰੱਖ ਕੇ ਤਾਂ ਮੈਸੇਜ ਆਪਾਂ ਨੂੰ ਉਸੇ ਤਰੀਕੇ ਨਾਲ ਆਪਾਂ ਇਹਨੂੰ ਅੱਗੇ ਕੈਰੀ ਫਾਰਵਰਡ ਕੀਤਾ।
1: ਪਤਾ ਨੀ ਮੇਰੇ ਅੱਜ ਮੈਂ ਵੀ ਤੁਹਾਡਾ ਟ੍ਰੇਲਰ ਜਦੋਂ ਦੇਖਿਆ ਮੈਂ, ਉਸ ਤੋਂ ਬਾਅਦ ਮੇਰੇ ਦਿਮਾਗ ਚ ਇੱਕ ਆਈਡੀਆ ਜਿਹਾ ਆਇਆ ਕਿ ਅਕਸਰ ਕਿਉਂਕਿ ਲੋਕੀ ਬਾਬਿਆਂ ਦੀਆਂ ਕਹਿੰਦੇ ਨੇ ਬਾਬੇ ਨੇ ਇਹ ਕਹਿ ਤੋ ਸੱਤ ਵਚਨ ਹੀ ਹੋਣਗੇ ਪੂਰੇ ਹੋਏਗਾ ਜਾਂ ਇਦਾਂ, ਤੇ ਤੁਸੀਂ ਮੈਂ ਸੋਚਿਆ ਵੀ ਬਾਬੇ ਨੂੰ ਕੋਈ ਬੰਦਾ ਪੁੱਛਦਾ ਵੀ 2+2 ਕਿੰਨੇ ਹੁੰਦੇ ਆ, ਜਾਂ ਥੋੜਾ ਜਿਹਾ ਉਹਨੂੰ ਹੋਰ ਔਖਾ ਕਰਨ ਦੀ ਕੋਸ਼ਿਸ਼ ਕਰਦਾ, ਤੇ ਜਿਹੜੇ ਬੰਦੇ ਨੂੰ ਬੇਸਿਕ ਚੀਜ਼ਾਂ ਨੀ ਪਤਾ, ਕੈਲਕੂਲੇਸ਼ਨ ਨੀ ਪਤਾ ਆਉਂਦੀਆਂ, ਤੇ ਉਹ ਤੁਹਾਡੀ ਦੁਨੀਆਦਾਰੀ ਦੀ ਕੈਲਕੂਲੇਸ਼ਨ ਐਵੇਂ ਪ੍ਰਡਿਕਟ ਕਰ ਕਹਿੰਦਾ ਵੀ ਤੇਰੇ ਨਾਲ ਆਇਆ ਹੋਏਗਾ ਉਦਾਂ।
0: ਹਾਂਜੀ,
1: ਸਮਝੇ ਤੁਸੀਂ? ਮਤਲਬ ਸਾਇੰਸ ਕਹਿੰਦੀ ਹੈ ਵੀ ਜੇ ਤੁਸੀਂ ਕੋਈ ਚੀਜ਼ ਸਮਝਦੇ ਹੀ ਨੀ, ਤੁਹਾਨੂੰ ਪਤਾ ਹੀ ਨੀ, ਆਮ ਜਵਾਬ ਨੀ ਤੁਹਾਡੇ ਕੋਲ ਹੈਗੇ, ਤੇ ਤੁਸੀਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਿੱਦਾਂ ਕਰ ਸਕਦੇ ਹੋ। ਸੋ ਇਸ ਕਰਕੇ ਆਈ ਥਿੰਕ ਬਾਬਿਆਂ ਦੇ ਨਾਲ ਰਿਲੇਟਡ ਮੂਵੀ ਹੈ ਤੁਹਾਡੀ,
0: ਨਹੀਂ ਬਾਬਿਆਂ ਨਾਲ ਰਿਲੇਟਡ ਨਹੀਂ ਹੈਗੀ। ਤੁਸੀਂ ਇਹ ਕਹਿ ਸਕਦੇ ਹੋ ਕਿ ਜੋ ਆਪਾਂ ਇਵੈਂਟਸ ਯੂਜ਼ ਕੀਤੇ ਨੇ ਉਹ ਰੀਅਲ ਇਵੈਂਟਸ ਨੇ।
1: ਠੀਕ
0: ਹੈ। ਮਤਲਬ ਉਸ ਟਾਈਮ ਪੀਰੀਅਡ ਦੇ ਵਿੱਚ, ਮਤਲਬ ਇੱਕ ਕਿਸੇ ਵੀ ਗੋਡਮੈਨ, ਕਿਸੇ ਆਪਾਂ ਤਰੀਕੇ ਨਾਲ ਕਿਸੇ ਵੀ ਗੋਡਮੈਨ ਦਾ ਇੱਕ ਕਿੰਗਡਮ ਜਦੋਂ ਬਣ ਰਿਹਾ, ਇੱਕ ਸਟੋਰੀ ਉਦੋਂ ਆ, ਇੱਕ ਹੈਗੀ ਜਦੋਂ ਉਹਦਾ ਕਿੰਗਡਮ ਖਤਮ ਹੋ ਰਿਹਾ ਤਾਂ ਕਿੱਦਾਂ ਲੋਕ ਉਹਦੇ ਨਾਲ ਜੁੜਨਾ ਸ਼ੁਰੂ ਹੋਏ ਸੀ, ਕਿੱਦਾਂ ਟੁੱਟਣਾ ਸ਼ੁਰੂ ਹੋਏ ਸੀ, ਤੇ ਕਿਉਂ ਜੁੜਦੇ ਨੇ ਉਹਦਾ ਆਪਾਂ ਮਤਲਬ ਮੈਸੇਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਕਿਉਂ ਜੁੜਦੇ ਨੇ, ਇੱਕ ਪਾਰਟ ਚ ਉਹ ਹੈ, ਇੱਕ ਚ ਕਿਉਂ ਟੁੱਟਦੇ ਨੇ, ਇੱਕ ਚ ਉਹ ਹੈ।
1: ਅੱਛਾ, ਵੈਰੀ ਗੁੱਡ ਜੀ। ਚਲੋ ਬਹੁਤ ਵਧੀਆ ਮੂਵੀ ਹੈ ਜੀ, ਤੇ ਦੇਖੀ ਕਿੱਥੇ ਜਾ ਸਕਦੀ ਹੈ
0: ਇਹ? ਆਪਾਂ ਆਪਣੇ ਜਿਹੜਾ ਮੋਤੀ ਫਿਲਮ ਦਾ ਯੂਟਿਊਬ ਚੈਨਲ ਹੈ ਉਹਦੇ ਤੇ ਹੀ ਆਪਾਂ ਇਹਨੂੰ ਰਿਲੀਜ਼ ਕਰ ਰਹੇ ਹਾਂ, ਤੇ ਲੇਟਰ ਆਨ ਆਪਾਂ ਹੋਰ ਪਲੇਟਫਾਰਮਸ ਦੇ ਉੱਤੇ ਨਾਲ ਆਪਣੀ ਗੱਲ ਚੱਲ ਰਹੀ ਹੈ, ਜਾਂ ਜਦੋਂ ਵੀ ਜਿੱਦਾਂ ਵੀ ਸੈਟਲ ਹੋਇਆ ਉਹ ਦੇਖ ਲਾਂਗੇ, ਪਰ ਫਿਲਹਾਲ ਆਪਾਂ ਇੱਕ ਵਾਰੀ ਮੋਤੀ ਫਿਲਮ ਦੇ ਯੂਟਿਊਬ ਚੈਨਲ ਦੇ ਉੱਤੇ ਰਿਲੀਜ਼ ਕਰ ਰਹੇ ਹਾਂ।
1: ਠੀਕ ਹੈ ਜੀ। ਸੋ ਤੁਹਾਡਾ ਯੂਟਿਊਬ ਚੈਨਲ ਹੈ ਮੋਤੀ ਫਿਲਮ?
0: ਹਾਂਜੀ, ਮੋਤੀ ਫਿਲਮ।
1: ਉਹਦੇ ਤੇ ਜੇ ਕਿਸੇ ਨੇ ਦੇਖਣੀ ਹੋਵੇ ਤੇ ਟ੍ਰੇਲਰ ਤੇ ਉਹਦੇ ਤੇ ਡੈਫੀਨਿਟਲੀ ਹੋਏਗਾ ਹੀ ਆਲਰੇਡੀ।
0: ਹਾਂਜੀ, ਟ੍ਰੇਲਰ ਆ ਚੁੱਕਿਆ ਆ, ਟਾਈਟਲ ਸੌਂਗ ਆ ਚੁੱਕਿਆ ਆ, ਤੇ ਇੱਕ ਦੋ ਹੋਰ ਗਾਣੇ ਉਹ ਅੱਜ ਪਾ ਕੇ ਫਿਰ ਆਪਾਂ ਪਰਸੋਂ ਤੋਂ ਆਪਾਂ ਫਿਲਮ ਨੂੰ ਲਾਈਵ ਕਰ ਦਾਂਗੇ।
1: ਠੀਕ ਹੈ ਜੀ, ਵੈਰੀ ਗੁੱਡ। ਕਿਉਂਕਿ ਉਹਦੇ ਚ ਪਰਸੋਂ ਤੋਂ ਮਤਲਬ ਮੰਡੇ ਨਹੀਂ ਸੋਰੀ ਟਿਊਜ਼ਡੇ
0: ਜੀ,
1: ਟਿਊਜ਼ਡੇ ਨੂੰ ਲਾਈਵ ਹੋ ਜਾਏਗੀ। ਸੋ ਕਾਫੀ ਵਧੀਆ ਟ੍ਰੇਲਰ ਹੈ ਜੀ, ਜਿੱਦਾਂ ਇਹਨਾਂ ਨੇ ਬਣਾਇਆ। ਇੱਕ ਵਾਰੀ ਹੁੰਦਾ ਵੀ ਬੰਦੇ ਨੂੰ ਥੋੜਾ ਐਕਸਪੀਰੀਅੰਸ ਹੁੰਦਾ, ਪਰ ਇਹਨਾਂ ਨੂੰ ਕਾਫੀ ਲੰਬਾ ਚੌੜਾ ਐਕਸਪੀਰੀਅੰਸ ਹੋ ਗਿਆ ਹੁਣ।
0: ਹਾਂਜੀ, ਮੈਂ ਮਤਲਬ ਫਿਲਮ ਮੇਕਿੰਗ ਦਾ, ਮੈਂ ਮਤਲਬ 2015 ਤੋਂ ਲੈ ਕੇ ਅਸੀਂ ਕੰਟੀਨਿਊ ਕੰਮ ਕਰ ਰਹੇ ਹਾਂ। ਕਈ ਫਿਲਮਾਂ ਦੇ ਵਿੱਚ ਆਪਾਂ ਬੈਕਗਰਾਉਂਡ ਕੰਮ ਕੀਤਾ ਹੈ ਬਹੁਤ, ਹੈ ਨਾ, ਪਰ ਹੁਣ ਜਿਹੜੀ ਆ ਹੋਲੀ ਸੋਲੀ ਆਪਣੇ ਪ੍ਰੋਡਕਸ਼ਨ ਹਾਊਸ ਤੇ ਆਪ ਲਿਖੀ, ਆਪੇ ਡਾਇਰੈਕਟ ਕੀਤੀ, ਸਾਰਾ ਕੁਝ ਆਪ ਕੀਤਾ। ਸੋ ਇਹ ਇਸ ਕਰਕੇ ਮੈਂ ਇਹ ਥੋੜੀ ਜਿਹੀ ਜ਼ਿਆਦਾ ਮੇਰੇ ਦਿਲ ਦੇ ਕਰੀਬ।
1: ਨਹੀਂ ਨਹੀਂ, ਡੈਫੀਨੇਟਲੀ ਜਦੋਂ, ਕਿਉਂਕਿ ਪਹਿਲਾਂ ਮੰਨਿਆ ਜਾਂਦਾ ਸੀਗਾ ਵੀ ਇੱਕ ਬੰਦਾ ਜਿਹੜਾ ਡਾਇਰੈਕਟਰ ਹੈ ਨਾ ਉਹ ਇਕੱਲਾ ਡਾਇਰੈਕਟਰ ਹੀ ਹੈ, ਜਾਂ ਉਹ ਐਕਟਿੰਗ ਹੀ ਕਰ ਲੈਂਦਾ, ਜਾਂ ਮਤਲਬ ਜਿਹੜੀਆਂ ਚੀਜ਼ਾਂ ਉਹ ਕਰਦਾ। ਬਟ ਰੀਸੈਂਟਲੀ ਜਿਵੇਂ ਜਿਵੇਂ ਰਿਸਰਚ ਹੋਣੀ ਸ਼ੁਰੂ ਹੋਈ ਹੈ ਤੇ ਪਤਾ ਲੱਗਣਾ ਸ਼ੁਰੂ ਹੋਇਆ ਵੀ ਜਿਹੜੇ ਮਲਟੀ ਟੈਲੈਂਟਡ ਲੋਕੀ ਹੁੰਦੇ ਆ ਨਾ, ਉਹ ਉਹਨਾਂ ਨੂੰ ਟਾਈਮ ਲੱਗਦਾ ਐਸਟੈਬਲਿਸ਼ ਹੋਣ ਲੱਗਿਆ, ਕਿਉਂਕਿ ਮਲਟੀਪਲ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਚੱਲਦੀਆਂ ਹੁੰਦੀਆਂ, ਤੇ ਜਿਵੇਂ ਜਿਵੇਂ ਉਹ ਕਰ ਲੈਂਦੇ ਨੇ ਤੇ ਹੁਣ ਤੁਸੀਂ ਦੇਖੋ ਵੀ ਕਿੰਨੀਆਂ ਹੀ ਬਾਲੀਵੁੱਡ ਹਾਲੀਵੁੱਡ ਇੱਧਰ ਉੱਧਰ ਦੀਆਂ ਫਿਲਮਾਂ ਜਿਹੜੀਆਂ ਹੁੰਦੀਆਂ ਨੇ, ਜਿਹੜੇ ਉਹਦੇ ਚ ਖੁਦ ਹੀ ਐਕਟਰ ਵੀ ਹੁੰਦੇ ਆ ਤੇ ਖੁਦ ਹੀ ਡਾਇਰੈਕਟਰ ਤੇ ਪ੍ਰੋਡਿਊਸਰ ਵੀ, ਸਾਰਾ ਕੁਝ ਆਪਣਾ ਪੈਸਾ ਲਾ ਕੇ ਪੈਸਾ ਵੀ ਆਪ ਹੀ ਬਣਾਈ ਜਾਂਦੇ ਨੇ ਸਾਰਾ, ਤੇ ਉਹ ਫਿਰ ਕਈ ਵਾਰੀ ਲੋਕੀ ਕਹਿੰਦੇ ਨੇ ਜਿੱਦਾਂ ਸਾਊਥ ਦੀਆਂ ਮੂਵੀਜ਼ ਦੇ ਵੀ ਉਹ ਲੋਕੀ ਟਾਈਮ ਹੀ ਨਹੀਂ ਦਿੰਦੇ ਉਹ ਦੂਸਰਿਆਂ ਨੂੰ, ਕਿਉਂਕਿ ਆਪਣੀਆਂ ਮੂਵੀਜ਼ ਵਾਸਤੇ ਉਹ ਟਾਈਮ ਕੱਢਦੇ, ਤੇ ਉਹ ਦੈਟਸ ਵਾਈ। ਸੋ ਬਟ ਇਸ ਕਰਕੇ ਬੜੀ ਵਧੀਆ ਮੂਵੀ ਹੋਣੀ ਹੈ ਜੀ, ਤੇ ਚੰਨ ਕਿੱਦਾਂ ਗੁਜ਼ਾਰੀ ਹੈ ਜੀ ਰਾਤ, ਤੇ ਇਹ ਮੂਵੀ ਦਾ ਨਾਂ ਹੈ ਤੇ ਯੂਟਿਊਬ ਚੈਨਲ ਦਾ ਨਾਂ ਹੈ ਜੀ ਮੋਤੀ ਫਿਲਮਸ। ਸੋ ਇਸ ਚੈਨਲ ਤੇ ਜਾ ਕੇ ਤੁਸੀਂ ਫਿਲਮ ਨੂੰ ਪੂਰਾ ਦੇਖ ਸਕਦੇ। 2 ਦਿਨਾਂ ਬਾਅਦ ਰਿਲੀਜ਼ ਹੋ ਜਾਣੀ, ਆਲਰੇਡੀ ਥੋੜਾ ਤੁਸੀਂ ਟ੍ਰੇਲਰ ਤੇ ਗਾਣਾ ਪਾ ਦਿੱਤਾ। ਸੋ ਵੈਰੀ ਗੁੱਡ। ਤੇ ਇੱਕ ਮਿੰਟ ਦਾ ਸਮਾਂ ਬਚਿਆ, ਸਾਡੇ ਸਾਰੇ ਦੋਸਤਾਂ ਨੂੰ ਦੱਸ ਦਈਏ ਵੀ ਆਪਾਂ, ਕਿਉਂਕਿ ਸਟੂਡੀਓ ਦੀ ਬ੍ਰੇਕ ਦਾ ਸਮਾਂ ਹੋਣ ਲੱਗਾ, ਫਿਰ ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਜਾਰੀ ਰਹੇਗਾ, ਤੇ ਸਾਡੇ ਹੋਰ ਦੋਸਤ ਜਿਹੜੇ ਨੇ ਰਜੇਸ਼ ਗੰਗਾਹਰ ਜੀ ਵੀ ਹੈਗੇ ਨੇ, ਰਮੇਸ਼ ਜੀ ਵੀ ਨੇ, ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਮੈਂ ਨਾ ਆਰਟਿਸਟ ਕੀ ਜਿਹੜਾ ਨੀ ਉਹ ਨੀ ਹੈਗਾ, ਕਲਾਕਾਰ ਬੰਦਾ ਨੀ ਹੈਗਾ, ਪਰ ਇਹ ਦੋਨੋਂ ਹੈਗੇ, ਇਹ ਖੂਬ ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨਗੇ, ਤੇ ਰੌਣਕ ਜਿਹੜੀ ਆਪਾਂ ਸਟੂਡੀਓ ਦੇ ਵਿੱਚ ਲਾਣੀ ਹੈ ਜੀ ਅਗਲੇ ਕੁਛ ਸਮਾਂ, ਤੇ ਇੱਕ ਛੋਟੀ ਸਟੂਡੀਓ ਦੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਆ। ਫੇਸਬੁੱਕ ਵਾਲੇ ਦੋਸਤ ਵੀ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਦੱਸ ਦਈਏ ਵੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਆ। ਸਬਰੰਗ ਰੇਡੀਓ 94.7 ਜੀ। ਥੈਂਕ ਯੂ,
2: ਥੈਂਕ ਯੂ। The time is 3 p.m.

0: ਸੋ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਟੂਡੀਓ ਦੇ ਵਿੱਚ ਕਾਫੀ ਜਾਣੀਆਂ ਮਾਨੀਆਂ ਹਸਤੀਆਂ ਜਿਹੜੀਆਂ ਨੇ ਜੀ ਉਹ ਪਹੁੰਚੀਆਂ ਨੇ ਫਿਲਮ ਜਗਤ ਦੇ ਨਾਲ ਰਿਲੇਟਡ ਐਕਟਿੰਗ ਦੇ ਨਾਲ ਰਿਲੇਟਡ ਅਤੇ ਡਰਾਮਾ ਦੇ ਨਾਲ ਰਿਲੇਟਡ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ 'ਚ ਮੇਰੇ ਨਾਲ ਬਿਲਕੁਲ ਫੇਸਬੁੱਕ ਦੇ ਉੱਤੇ ਬੈਠੇ ਜਿਹੜੇ ਦੋਸਤ ਨੇ ਨਵਪ੍ਰੀਤ ਸਿੰਘ ਜੀ ਉਹ ਨੇ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਮੈਂ ਮਾਈਕ ਵੀ ਇਹਨਾਂ ਨੂੰ ਉਦੋਂ ਦੇਣਾ ਜਦੋਂ ਇੰਟਰੋਡਕਸ਼ਨ ਕਰੀ ਜਾਣੀ ਠੀਕ ਹੈ ਜੀ ਅਤੇ ਰਜੇਸ਼ ਜੀ ਤੁਸੀਂ ਵੀ ਲੱਗ ਗਏ ਹੋ ਅਤੇ ਦੂਜੇ ਜਿਹੜੇ ਸਾਡੀ ਕਮਿਊਨਿਟੀ ਦੇ ਰਜੇਸ਼ ਗੰਗਾ ਹਰ ਜੀ ਜਿਹੜੇ ਕਿ ਬਹੁਤ ਜਾਨੀ ਮਾਨੀ ਸ਼ਖਸੀਅਤ ਨੇ ਜੀ ਕਾਫੀ ਇੱਥੇ ਡਰਾਮਾ ਜਿਹੜੇ ਨੇ ਲੋਕਲ ਵੀ ਕਰ ਚੁੱਕੇ ਨੇ ਅਤੇ ਕਾਫੀ ਚੀਜ਼ਾਂ ਜਿਹੜੀਆਂ ਕਰਦੇ ਆ ਰਹੇ ਆ ਇਸ ਤੋਂ ਇਲਾਵਾ ਸਾਡੇ ਕੋਲ ਰਮੇਸ਼ ਜੀ ਸਾਡੇ ਆਪਣੇ ਜਿਹੜੇ ਘਰ ਦੇ ਮੈਂਬਰ ਨੇ ਜੀ ਅਤੇ ਆਪਾਂ ਚਾਰੋ ਜਣੇ ਬੈਠ ਕੇ ਅਤੇ ਅੱਜ ਦੀਆਂ ਗੱਪਾਂ ਛੱਪਾਂ ਥੋੜ੍ਹੀਆਂ ਜਿਹੀਆਂ ਮਾਰਨੀਆਂ ਬਟ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਮੈਨੂੰ ਲੱਗਦਾ ਵੀ ਆਪਾਂ ਫੇਸਬੁੱਕ ਲਾਈਵ ਜਿਹੜਾ ਨਾਲ ਨਾਲ ਸੈੱਟ ਕਰ ਰਹੇ ਹਾਂ ਅਤੇ ਜਿਵੇਂ ਹੀ ਸੈੱਟ ਹੋ ਜਾਂਦਾ ਉਹ ਸਾਰੀਆਂ ਗੱਲਾਂ ਪਤਾ ਜਿਹੜੀਆਂ ਨੇ ਉਸੇ ਤਰੀਕੇ ਨਾਲ ਕਰਾਂਗੇ ਆਈ ਹੋਪ ਰਮੇਸ਼ ਜੀ ਉਹ ਸੈੱਟ ਹੋ ਗਿਆ ਇੱਕ ਵਾਰੀ ਫਿਰ ਤੋਂ ਨਜ਼ਰ ਮਾਰ ਲੈਂਦੇ ਹਾਂ ਕਿਉਂਕਿ ਬਿਹਾਇੰਡ ਦਾ ਕੈਮਰਾ ਜਿਹੜਾ ਨਾ ਜੀ ਉਹ ਵੀ ਜ਼ਰੂਰੀ ਹੁੰਦਾ ਕਰਨ ਵਾਲਾ ਕੰਮ ਕਾਰ ਜਿਹੜੇ ਆ ਸੋ ਹਾਂਜੀ ਅਤੇ ਉਹਦੇ 'ਤੇ ਨਜ਼ਰ ਆਉਂਦਾ ਹੋਏਗਾ ਹੈ ਨਾ ਆਪਾਂ ਨੂੰ ਅਤੇ ਠੀਕ ਹੈ ਜੀ ਸੋ ਇਸੇ ਗੱਲਬਾਤ ਨੂੰ ਅੱਗੇ ਵਧਾਉਣ ਵਾਸਤੇ ਰਮੇਸ਼ ਜੀ ਰਮੇਸ਼ ਜੀ ਅੱਜ ਕੈਮਰੇ ਦੇ ਪਿੱਛੇ ਨੇ ਅਤੇ ਹੁਣ ਕੈਮਰੇ ਦੇ ਅੱਗੇ ਵੀ ਆਉਣਗੇ ਕਿਉਂਕਿ ਕੈਮਰੇ ਦੇ ਹਾਂਜੀ ਬਿਲਕੁਲ
1: ਸਭ ਤੋਂ ਅੱਛੀ ਖੂਬੀ ਜਿਹੜੀ ਮੈਂ ਦੇਖੀ ਐਜ਼ ਐਨ ਆਬਜ਼ਰਵੈਂਟ ਦੂਰੋਂ ਉਹ ਇਹ ਹੈ ਕਿ ਜਿਹੜੇ ਨੌਸਿਖੇ ਹੁੰਦੇ ਨੇ ਜਿਹਨਾਂ ਨੇ ਕਦੇ ਐਕਟਿੰਗ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਸਟੇਜ ਤੇ ਲੈ ਆਉਣਾ ਤੇ ਉਹਨਾਂ ਕੋਲ ਕੰਮ ਕਰਵਾਉਣਾ ਇਹ ਮੇਰਾ ਖਿਆਲ ਇੱਕ ਬੜੇ ਵੱਡੇ ਡਾਇਰੈਕਟਰ ਦੀ ਖੂਬੀ ਹੁੰਦੀ ਹੈ ਔਰ ਜਿਹੜੀ ਕਿ ਮੈਂ ਇਹਨਾਂ 'ਚ ਦੇਖੀ ਔਰ ਉਹਨਾਂ ਵਿੱਚੋਂ ਕਿਉਂਕਿ ਇਹਨਾਂ ਨੇ ਰੀਸੈਂਟਲੀ ਰਾਮਲੀਲਾ ਕੀਤੀ ਸੀ ਮੰਦਿਰ ਦੇ ਵਿੱਚ ਕੈਲਗਰੀ ਹਿੰਦੂ ਜਿਹੜੀ ਉਹ ਮੰਦਿਰ ਸੋਸਾਇਟੀ ਹੈ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਐਕੋਡੇਟ ਵੀ ਮਿਲਿਆ ਇਹਨਾਂ ਨੇ ਇੱਕ ਰੀਸੈਂਟਲੀ ਗਵਰਨਮੈਂਟ ਨੇ ਇਹਨਾਂ ਨੂੰ ਇੱਕ ਸਰਟੀਫਾਈ ਇੱਕ ਸਰਟੀਫਿਕੇਟ ਦਿੱਤਾ ਕਿ ਤੁਸੀਂ ਜਿਹੜਾ ਵੀ ਤੁਹਾਡਾ
0: ਮਾਈਕ ਨਾਲ ਨਾਲ ਫੜ ਕੇ ਕਿਹਾ ਕਿ ਫੇਸਬੁੱਕ ਦੇ ਉੱਤੇ ਵੀ ਜਾਈ ਜਾਏਗੀ ਆਵਾਜ਼
1: ਜੀ ਜੀ ਜੀ
0: ਇਹਨੂੰ ਛੋਟਾ ਵੀ ਕਰ ਸਕਦੇ ਆਪਾਂ ਜਿੱਦਾਂ ਵੀ ਕਰਨਾ ਹੋਵੇ ਤਾਂ ਕਿ ਰੇਡੀਓ ਵਾਲੇ ਦੋਸਤਾਂ ਨੂੰ ਇਹ ਦੱਸਣਾ ਚਾਹ ਰਹੇ ਨਾਲ ਨਾਲ ਕਿਉਂਕਿ ਸਾਡੇ ਫੇਸਬੁੱਕ ਦਾ ਵੀ ਕੰਮ ਕਾਰ ਚੱਲ ਰਿਹਾ ਜਿੱਥੇ ਆਪਾਂ ਗੱਲ ਕਰ
1: ਰਹੇ ਜੀ ਸੋਨਾ ਗੰਗਾ ਜੀ ਬਾਰੇ ਗੱਲ ਕਰ ਰਿਹਾ ਸੀ ਔਰ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਪੈਰਿਸ ਤੋਂ ਵੀ ਕੈਲਗਰੀ ਤੋਂ ਤਾਂ ਹੈ ਹੀ ਹੈ ਹਿੰਦੁਸਤਾਨ ਦਾ ਤਾਂ ਹੈ ਹੀ
0: ਜੀ ਜੀ
1: ਤੁਸੀਂ ਮੈਨੂੰ ਕਦੇ ਅਸੀਂ ਆਪਸ ਗੱਲਬਾਤ ਨਹੀਂ ਕੀਤੀ ਬਟ ਵਟ ਐਵਰ ਆਈ ਕੁਡ ਗੈਦਰ ਫਰੋਮ ਦਾ ਡਿਸਟੈਂਸ ਮੈਂ ਤਾਂ ਇੱਕ ਬੜੀ ਵੈਸੇ ਵੀ ਮੇਰਾ ਕੁਛ ਨੇਚਰ ਹੋਇਆ

0: better, as you know, he knows me better. I speak the truth, otherwise I don't speak.
1: So nice.
0: So, yeah. So whatever man, dekho, somebody can, you know, be of the opposite opinion. ਉਹ ਕਹਿੰਦਾ ਤੇ ਨਹੀਂ ਜੀ ਤੁਸੀਂ ਕਹਿ ਰਹੇ ਹੋ ਗਲਤ
2: ਮੈਂ ਨਾ
0: ਪਰ ਮੈਂ ਮੈਨੂੰ ਜੋ ਲੱਗਾ ਮੈਂ ਉਹ ਗੱਲ ਕਰ ਰਿਹਾ ਮੈਂ ਕਹਿੰਦਾ ਸੀਨ ਹੈ ਜਿਹੜੇ ਬੰਦਿਆਂ ਨੂੰ ਗੱਲ ਨਹੀਂ ਕਰਨੀ ਆਉਂਦੀ ਜਿਹਨਾਂ ਦੀ ਆਵਾਜ਼ ਨਹੀਂ ਨਿਕਲਦੀ ਉਹ ਥੀਏਟਰ ਕਰ ਰਹੇ ਨੇ ਔਰ ਇਹਨਾਂ ਨੇ ਆਪਣਾ ਪੂਰਾ ਟਾਈਮ ਦਿੱਤਾ ਉਹਨਾਂ ਨੂੰ ਰਿਹਰਸਲਸ ਕਰਾਉਣ ਜੋ ਇੱਕ ਡਾਇਰੈਕਟਰ ਦਾ ਕੰਮ ਹੁੰਦਾ ਔਰ ਡਾਇਰੈਕਟਰ ਦਾ ਕੰਮ ਕਦੀ ਨਹੀਂ ਹੁੰਦਾ ਮੈਂ ਆਈ ਵਾਸ ਜਸਟ ਮਿਸਿੰਗ ਰੀਸੈਂਟਲੀ ਇਹਨੂੰ ਅਲੀ ਜਿਹਨਾਂ ਦੀ ਅੱਜ ਕੱਲ੍ਹ ਫਿਲਮ ਬੜੀ
2: ਬਿਲਕੁਲ ਤੁਸੀਂ ਇਲਜ਼ਾਮ ਲਾਇਆ ਗੰਗਾ ਹਰ ਜੀ ਦੇ ਹੁਣ ਜਵਾਬ ਜੀ ਵੈਲਕਮ ਟੂ ਸਬਰੰਗ ਰੇਡੀਓ
3: ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿੱਦਾਂ ਸੁਣਨ ਵਾਲੇ ਸੁਣ ਹੀ ਰਹੇ ਆ ਰਾਜੇਸ਼ ਗੰਗਾਰ ਜਾਣਦੇ ਹੀ ਆ ਤੇ ਬਹੁਤ ਅੱਛਾ ਲੱਗਿਆ ਕਿਉਂਕਿ ਕਈ ਵਾਰੀ ਆਪਣਾ ਆਪ ਨੀ ਪਤਾ ਲੱਗਦਾ ਜਦੋਂ ਦੂਸਰਾ ਬੰਦਾ ਦੇਖਦਾ ਆ ਤੁਹਾਨੂੰ ਵਾਚ ਕਰਦਾ ਕਲੋਜ਼ ਵਾਚ ਜਦੋਂ ਉਹ ਦੱਸਦਾ ਦੈਨ ਯੂ ਰਿਲਾਈਜ਼ ਅੱਛਾ ਇਹ ਵੀ ਹੈ ਮੇਰੇ ਚ ਕੁਆਲਿਟੀਜ਼ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਜਿੱਥੇ ਤੁਸੀਂ ਗੱਲ ਕੀਤੀ ਆਰਟਿਸਟਾਂ ਬਾਰੇ ਤੇ ਇਹ ਵਾਕਈ ਗੱਲ ਸਹੀ ਹੈ ਕਿ ਮੈਂ ਆਰਟਿਸਟਾਂ ਤੇ ਕੋਈ ਦਬਾਅ ਨਹੀਂ ਪਾਉਂਦਾ ਮੈਂ ਕਦੀ ਇਹ ਨਹੀਂ ਕਹਿੰਦਾ ਤੁਸੀਂ ਏਦਾਂ ਕਰਨਾ ਹੈ ਤਾਂ ਫਿਰ ਤਾਂ ਮਿਮਿਕਰੀ ਹੋ ਜਾਂਦੀ ਹੈ ਨਾ ਮੈਂ ਹਰ ਆਰਟਿਸਟ ਦੀ ਕੋਸ਼ਿਸ਼ ਕਰਦਾ ਕਿ ਇਹਦੇ ਅੰਦਰ ਕੀ ਖੂਬੀਆਂ ਹੈ ਉਹ ਆਪਣੇ ਹਿਸਾਬ ਨਾਲ ਐਕਟ ਕਰੇ ਉਹਨੂੰ ਜਿੱਦਾਂ ਉਹ ਅੰਡਰਸਟੈਂਡ ਕਰਦਾ ਉਹ ਚ ਥੋੜੀ ਬਹੁਤ ਪੋਲਿਸ਼ਿੰਗ ਦੀ ਜ਼ਰੂਰਤ ਹੁੰਦੀ ਹੈ ਮੈਂ ਉਹਨਾਂ ਕਰਦਾ ਦੇ ਡੋਂਟ ਰਿਲਾਈਜ਼ ਕਿ ਉਹਨਾਂ ਦਾ ਕੋਈ ਡਾਇਰੈਕਟਰ ਵੀ ਔਰ ਮੈਂ ਕਦੋਂ ਸਟੇਜ ਤੇ ਆ ਜਾਂਦਾ ਕਦੋਂ ਉੱਤਰ ਜਾਂਦਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਇਸ
0: ਚੀਜ਼ ਦੇ ਦੋ ਲਕਸ਼ਮਣ ਪੈਦਾ ਕੀਤੇ ਨੇ ਜੀ ਉਹ ਵੀ ਹਨੂਮਾਨ ਜੀ ਪੈਦਾ ਕੀਤੇ
2: ਲਕਸ਼ਮਣ ਤੇ ਇੱਕ ਹੁੰਦਾ ਪਰ ਤੁਸੀਂ ਦੋ ਪੈਦਾ
0: ਕਰਦੇ
3: ਹਰ ਸਾਲ ਕੋਈ ਨਵਾਂ ਚਾਂਸ ਦੇਈਦਾ ਸੀਗਾ ਰਾਵਣ ਵੀ ਦੋ ਹੋਏ
0: ਤੇ ਰਾਵਣ ਵੀ ਦੋ ਦੂਸਰਾ ਰਾਵਣ ਬੜਾ
2: ਵਧੀਆ ਸੀ ਬਹੁਤ ਵਧੀਆ ਜੀ ਕਿ ਕਹਿੰਦੇ ਮੰਦਿਰ ਚ ਮੈਨੂੰ ਯਾਦ ਹੈ ਇੱਕ ਵਾਰੀ ਤੁਸੀਂ ਕਿਸੇ ਨੂੰ ਕਹਿ ਰਹੇ ਸੀਗੇ ਵੀ ਤੂੰ ਰੋਲ ਬੜਾ ਵਧੀਆ ਕੀਤਾ ਰਾਵਣ ਦਾ ਮੁੰਡਾ ਸੀਗਾ ਸੋ ਇਸ ਕਰਕੇ ਡੈਫੀਨੇਟਲੀ ਰਾਵਣ ਤੇ ਵਧੀਆ ਹੋਣਾ ਹੀ ਚਾਹੀਦਾ ਕਿਉਂਕਿ ਜੇ ਰਾਵਣ ਨਹੀਂ ਹੈਗਾ ਤੇ ਫਿਰ ਰਾਮਲੀਲਾ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ
0: ਪਰ ਇਹਨੂੰ ਇਹ ਤੂੰ ਆਵਾਜ਼ ਨੂੰ ਹੀ ਦੇਖਦਾ ਰਹੇ ਤੇ ਬਾਕੀ ਗੱਲ ਜਿਹੜੀ ਉਹ ਵਿੱਚੋਂ ਨਿਕਲ ਜਾ ਕੀਪ ਦ ਬੈਲੈਂਸ
3: ਬਹੁਤ ਸਿਆਣੀ ਗੱਲ ਕੀਤੀ
2: ਬਹੁਤ ਵਧੀਆ ਕਿਉਂਕਿ ਰਮੇਸ਼ ਜੀ ਦੇ ਬੱਚੇ ਵੀ ਜਿਹੜੇ ਨੇ ਤੁਹਾਨੂੰ ਦੱਸਦੇ ਬਚਪਨ ਤੋਂ ਐਕਟਿੰਗ ਕਰਦੇ ਆ ਰਹੇ
3: ਨੇ
2: ਜਾਂ ਡਰਾਮਾ ਜਾਂ ਜੋ ਵੀ ਉਹਨੂੰ ਕਹਿੰਦੇ ਹੋਣ ਸਾਰਾ ਕੁਛ
3: ਇਹ ਥੀਏਟਰ ਦੇ ਨਾ ਹੁੰਦੇ ਹੋਏ ਵੀ ਇਹ ਬਹੁਤ ਟੈਕਨੀਕਲ ਗੱਲ ਕੀਤੀ ਹੈ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ ਹੈ ਬੜਾ ਅੱਛਾ
0: ਲੱਗਿਆ
2: ਬਹੁਤ ਵਧੀਆ ਤੇ ਅੱਜ ਤੁਹਾਨੂੰ ਦੱਸ ਦਈਏ ਵੀ ਸਟੂਡੀਓ ਦੇ ਵਿੱਚ ਸਾਡੇ ਨਾਲ ਨਵਪ੍ਰੀਤ ਸਿੰਘ ਜੀ ਜਿਹੜੇ ਕਿ ਨਵਪ੍ਰੀਤ ਮੋਤੀ ਦੇ ਨਾਮ ਦੇ ਨਾਲ ਜਾਣੇ ਜਾਂਦੇ ਆ ਤੇ ਮੋਤੀ ਫਿਲਮਸ ਕਰਕੇ ਇਹਨਾਂ ਦਾ ਯੂਟਿਊਬ ਚੈਨਲ ਹੈ ਜਿੱਥੇ ਨਵੀਂ ਫਿਲਮ ਲਾਂਚ ਹੋਣ ਜਾ ਰਹੀ ਹੈ ਕੱਲ ਪਰਸੋਂ ਨੂੰ ਤੇ ਉਹਦੇ ਜਿਹੜਾ ਮੇਨ ਨਾਂ ਹੀ ਬੜਾ ਜ਼ਬਰਦਸਤ ਰੱਖਿਆ ਚੰਨ ਕਿੱਦਾਂ ਗੁਜ਼ਾਰੀ ਹੈ ਕਿੱਦਾਂ ਕਿ ਜੇ ਕਿੱਦਾਂ
4: ਚੰਨ ਐਕਚੁਅਲੀ ਕੀ ਹੈ ਕਿ ਚੰਨ ਕਿੱਥਾਂ
2: ਮਾਈਕ ਮਾਈਕ ਇਹਨੂੰ ਦੇ ਦਈਏ ਆਪਾਂ
0: ਬੜਾ ਫੇਮਸ ਗਾਣਾ
4: ਹੈ ਹਾਂਜੀ ਇਹ ਫੋਕ ਫੋਕ ਸੌਂਗ ਹੈ ਇਹ ਪੁਰਾਣਾ ਬਹੁਤ ਪੁਰਾਣਾ ਤੇ ਇਸ ਤੋਂ ਪਹਿਲਾਂ ਬਹੁਤ ਤਰੀਕਿਆਂ ਨਾਲ ਗਾਇਆ ਗਿਆ ਹੈ
0: ਹਾਂਜੀ
4: ਹਾਂਜੀ ਸੋ ਉਹਦੇ ਚ ਹੈਗਾ ਚੰਨ ਕਿੱਥਾਂ ਗੁਜ਼ਾਰੀ ਹੈ ਆਪਾਂ ਇਹਨੂੰ ਚੰਨ ਕਿੱਦਾਂ ਬਣਾਇਆ ਹਾਂਜੀ
0: ਕਿਉਂਕਿ ਕਿੱਥਾਂ
4: ਹਾਂਜੀ ਬਟ ਜਿੱਦਾਂ ਆਪਾਂ ਇਹਨੂੰ ਯੂਜ਼ ਕੀਤਾ ਆ ਜਿਸ ਸਿਚੁਏਸ਼ਨ ਤੇ ਯੂਜ਼ ਕੀਤਾ ਉਹ ਬਿਲਕੁਲ ਡਿਫਰੈਂਟ ਹੈ ਹਾਂਜੀ ਕਿਉਂਕਿ ਆਪਾਂ ਸਿਰਫ ਮੇਨ ਟੈਗ ਲਾਈਨ ਰੱਖੀ ਹੈ ਬਾਕੀ ਸਾਰੇ ਜੋ ਉਹਦੇ ਬਾਕੀ ਲਿਰਿਕਸ ਨੇ ਉਹ ਸਾਰੇ ਆਪਾਂ ਚੇਂਜ ਕੀਤੇ ਆ ਉਹ ਸਿਚੁਏਸ਼ਨ ਦੇ ਹਿਸਾਬ ਨਾਲ ਨੇ ਫਿਲਮ ਦੇ ਹਿਸਾਬ ਨਾਲ ਤਾਂ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਸੀਂ ਉਹਦੇ ਨਾਲ ਕਨੈਕਟ ਕਰੋਗੇ ਅੱਛਾ ਇੱਕ ਰਾਤ ਦੀ ਗੱਲ ਹੋ ਰਹੀ ਹੈ ਚੰਨ ਕਿੱਥਾਂ ਗੁਜ਼ਾਰੀ ਹੈ ਰਾਤ ਤੋਂ ਇੱਕ ਕੰਪਲੇਨ ਆ ਤੇ ਸੋ ਬਸ ਉਵੇਂ ਹੈਗੀ ਕੰਪਲੇਨ ਆ ਜਿਹੜੀ ਆਪਾਂ ਨੇ ਟਾਈਟਲ ਨੂੰ ਜਸਟੀਫਾਈ ਕਰਦੀ
2: ਹੈ ਬਹੁਤ ਵਧੀਆ ਕਿਉਂਕਿ ਥੋੜਾ ਜਿਹਾ ਦੇਖਿਆ

0: ਬਣਾਈ ਹੈ ਤੇ ਜਲਦੀ ਤੁਸੀਂ ਦੇਖ ਵੀ ਲੈਣੀ ਹੈ ਯੂਟਿਊਬ ਦੇ ਉੱਤੇ ਵੀ
1: ਜੀ
0: ਤੇ ਉਹਦੇ ਬਾਰੇ ਤੇ ਥੋੜੀ ਜਿਹੀ ਹੋਰ ਇੰਟਰੋਡਕਸ਼ਨ ਜਾ
2: ਲਓ ਮੇਰੇ ਵੀ ਮਨ ਚ ਕਈ ਸਵਾਲ ਆ
1: ਤਾਂ
3: ਇਸ ਤੋਂ ਪਹਿਲੇ ਮੈਂ ਗੱਲ
1: ਕਰਾਂ
3: ਜੀ ਕਿਊਰੀਅਸ ਮਾਈਂਡ
1: ਹਾਂਜੀ ਹਾਂਜੀ
3: ਕਿ ਤੁਹਾਡਾ ਗੰਗਾ ਹਰਜੀ ਨਾਲ ਕਿਵੇਂ ਸੰਬੰਧ
2: ਬਣਿਆ ਇਹ ਵੀ ਮੈਂ ਹੀ ਦੱਸੂੰਗਾ ਇਹ ਜੀ ਏਦਾਂ ਹੈ ਕਿ ਮੈਂ ਇਹਨਾਂ ਦਾ ਕੰਮ ਬਹੁਤ ਦੇਖਿਆ ਹੋਇਆ ਸੀਗਾ ਰਾਈਟ ਤੇ ਕਦੀ ਰੂਬਰੂ ਮਿਲਣ ਦਾ ਕਦੀ ਮੌਕਾ ਨਹੀਂ ਮਿਲਿਆ ਸੀ ਤੇ ਹੁਣ ਜਦੋਂ ਕੈਲਗਰੀ ਆਏ ਹੋਏ ਸੀਗੇ ਤਾਂ ਇਹਨਾਂ ਨਾਲ ਫੋਰ ਸਮ ਰੀਜ਼ਨ ਕਿਸੇ ਦੇ ਥਰੂ ਮੈਂ ਮਿਲਿਆ ਤੇ ਬਹੁਤ ਦੇਰ ਗੱਲਾਂ ਵੀ ਕੀਤੀਆਂ ਇਹਨਾਂ ਨਾਲ ਤੇ ਉਹ ਬਹੁਤ ਅੱਛਾ ਲੱਗਾ ਕਿਉਂਕਿ ਸਿਰਫ ਪਹਿਲਾਂ ਕੰਮ ਤੋਂ ਹੀ ਵਾਕਫ ਸੀ ਉਸ ਚੀਜ਼ ਦਾ ਹੀ ਫੈਨ ਸੀ ਐਜ਼ ਏ ਪਰਸਨ ਵੀ ਹੁਣ ਮੈਂ ਇਜ਼ ਅ ਵੈਰੀ ਗੁੱਡ ਹਿਊਮਨ ਬੀ ਤੇ ਤਾਂ ਹੀ ਮੈਂ ਇਮੀਡੀਏਟਲੀ ਰਾਜੇਸ਼ ਸਿੰਘਰਾਲ ਜੀ ਨੂੰ ਵੀ ਕਾਲ ਕੀਤੀ ਮੈਂ ਕਿਹਾ ਵੀ ਬਹੁਤ ਅੱਛੇ ਇੱਕ ਸਾਡੇ ਆਰਟਿਸਟ ਆਏ ਹੋਏ ਨੇ ਕੈਲਗਰੀ ਦੀ ਸ਼ਾਨ ਹੋਣਗੇ ਤੇ ਇੱਕ ਚੀਜ਼ ਹੋਰ ਹੈ ਸ਼ਾਇਦ ਤੁਹਾਨੂੰ ਨਹੀਂ ਪਤਾ ਇਹਨਾਂ ਦੇ ਵਾਈਫ ਵੀ ਐਨ ਐਸ ਡੀ ਤੋਂ ਨੇ ਉਹ ਵੀ ਬਹੁਤ ਅੱਛੇ ਐਕਟਰ ਨੇ ਉਹ ਸੰਭਵ ਜਾ ਨਹੀਂ ਸਕੇ
0: ਬਹੁਤ ਵਧੀਆ ਜੀ ਰਜੇਸ਼ ਜੀ ਨੇ ਜਦੋਂ ਮੈਨੂੰ ਦੱਸਿਆ ਵੀ ਇਹ ਫਿਲਮ ਦੇ ਆ ਰਹੇ ਨੇ ਤੇ ਬਾਲੀਵੁੱਡ ਦੇ ਨਾਲ ਰਿਲੇਟਡ ਜਿੱਦਾਂ ਵੀ ਤੇ ਫਿਊਚਰ ਹੁੰਦੇ ਤੇ ਮੈਂ ਕਿਹਾ ਵੀ ਉਹ ਜਿਹੜੇ ਐਕਟਿੰਗ ਕਰਦੇ ਨੇ ਜਾਂ ਤੁਸੀਂ ਕਹਿ ਰਹੇ ਹੋ ਤੇ ਆਲਵੇਜ ਮੈਨੂੰ ਪਤਾ ਵੀ ਵਧੀਆ ਹੀ ਹੋਣਗੇ
2: ਇਹਨਾਂ ਦੀ ਵਾਈਫ ਦਾ ਨਾਂ ਹੈ ਮਾਲਵਿਕਾ ਤੇ ਉਹ ਵੀ ਬਹੁਤ ਅੱਛੇ ਐਕਟਰ ਨੇ ਤੇ ਉਹ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਇਹਨਾਂ ਨੂੰ ਪੁੱਛ ਵੀ ਰਿਹਾ ਸੀ ਮੈਂ ਦੁਬਾਰਾ ਹੁਣ ਏਅਰ ਤੇ ਵੀ ਸਵਾਲ ਕਰਦਾ ਕਿ ਇੱਕੋ ਹੀ ਕਾਰ ਚ ਇੱਕੋ ਹੀ ਪੈਸ਼ਨ ਦੇ ਜਾਂ ਦੋ ਲੋਕ ਹੁੰਦੇ ਨੇ ਤਾਂ ਉਹ ਕਿੱਦਾਂ ਦਾ ਰਿਲੇਸ਼ਨ ਰਹਿੰਦਾ ਆ ਤੇ ਉਹਦੇ ਬਾਰੇ ਸਾਨੂੰ ਦੱਸੋ ਔਰ ਬਹੁਤ ਹੀ ਟੈਕਨੀਕਲ ਸਵਾਲ ਹੈ
3: ਜ਼ਿੰਦਗੀ ਨੂੰ
2: ਜ਼ਿੰਦਗੀ ਨੂੰ ਲੈ ਕੇ
1: ਬਹੁਤ ਅੱਛਾ ਸਵਾਲ ਕੀਤਾ ਪਹਿਲੀ ਗੱਲ ਤਾਂ ਤੁਸੀਂ ਬਹੁਤ ਪਿਆਰਾ ਸੋ ਜੇ ਮੈਂ ਉਸਦਾ ਏਦਾਂ ਜਵਾਬ ਦਊਂਗਾ ਕਿ ਇਹਦੇ ਫਾਇਦਾ ਵੀ ਹੈ ਜੀ ਇਹਦਾ ਨੁਕਸਾਨ ਵੀ ਫਾਇਦਾ ਇੱਦਾਂ ਕਿ ਜਿੱਦਾਂ ਹੁਣ ਮੈਂ ਰਾਈਟਿੰਗ ਦੇ ਦੌਰਾਨ ਜਾਂ ਕੁਛ ਵੀ ਆਪਾਂ ਡਿਸਕਸ ਕਰਦੇ ਹਾਂ ਤਾਂ ਸਾਡਾ ਡੇ ਵਨ ਤੋਂ ਹੀ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਐਜ਼ ਅ ਰਾਈਟਰ ਲਿਖਦੇ ਹੋ ਜਾਂ ਸੋਚਦੇ ਹੋ ਪਹਿਲਾਂ ਉਹ ਥੋਟ ਤੁਹਾਡੇ ਦਿਮਾਗ 'ਚ ਬੈਠਦਾ ਦਿਮਾਗ ਤੋਂ ਬਾਅਦ ਫਿਰ ਤੁਸੀਂ ਜਦੋਂ ਉਹਨੂੰ ਆਪਣੇ ਆਪ ਉਹਨੂੰ ਅੰਦਰ ਤੁਹਾਡੇ ਕੰਸੀਵ ਕਰਦਾ ਹੌਲੀ ਹੌਲੀ ਉਹਦੇ ਨਾਲ ਰਿਲੇਟਡ ਸਵਾਲ ਆਉਂਦੇ ਆ ਤੁਸੀਂ ਪੁੱਛਦੇ ਹੋ ਤਾਂ ਸਾਹਮਣੇ ਵਾਲਾ ਬੰਦਾ ਐਜ਼ ਅ ਮਤਲਬ ਕਿਉਂਕਿ ਟ੍ਰੇਨਡ ਹੋ ਤੁਸੀਂ ਤਾਂ ਉਹ ਤੁਹਾਨੂੰ ਜੱਜ ਕਰ ਸਕਦਾ ਹੈ ਕਿਉਂਕਿ ਰਾਈਟਿੰਗ 'ਚ ਇਹ ਹੁੰਦਾ ਕਿ ਇੱਕੋ ਫਲੋ 'ਚ ਨਹੀਂ ਤਾਂ ਚੱਲਿਆ ਜਾਂਦਾ ਬੰਦਾ ਤੁਹਾਨੂੰ ਉਹ ਕ੍ਰਿਟੀਸਾਈਜ਼ ਕਰ ਸਕਦਾ ਹੈ ਤਾਂ ਕ੍ਰਿਟੀਸਾਈਜ਼ ਕਰਨ ਵਾਲੇ ਮੈਂ ਮੰਨਦਾ ਕਿ ਕ੍ਰਿਟੀਸਾਈਜ਼ ਕਰਨ ਵਾਲੇ ਬਹੁਤ ਇੰਪੋਰਟੈਂਟ ਨੇ ਜਾਂ ਤੁਸੀਂ ਸਮਝ ਹੀ ਨਹੀਂ ਪਾਓਗੇ ਦੂਸਰੇ ਬੰਦੇ ਨੂੰ ਤੇ ਨੁਕਸਾਨ ਮਤਲਬ ਇਹ ਫਾਇਦਾ ਆ
2: ਤੁਸੀਂ ਪਹਿਲਾਂ ਨੁਕਸਾਨ ਦੱਸੋ ਤੋਂ ਪਹਿਲਾਂ ਤੁਹਾਨੂੰ ਇਹ ਮੈਂ ਦੱਸਦਾ ਹੁਣ ਤੁਸੀਂ ਘਰ ਵੀ ਜਾਣਾ ਇਹ ਧਿਆਨ
0: ਰੱਖਣਾ
2: ਕੀ ਦੱਸਿਓ ਜਿੰਨਾ
0: ਕਹਿੰਦਾ ਕਈ ਵਾਰੀ ਕੈਮਰੇ ਤੇ ਸੀਗਾ ਮੇਰੇ ਕੋਲ ਗਲਤੀ ਹੋ ਗਈ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਰਿਕਾਰਡ ਹੋ ਰਿਹਾ ਸਾਰਾ ਕੁਝ ਲਾਈਵ ਤੇ ਚਲੋ ਜਿਹੜੇ ਸੁਣ ਰਹੇ ਦੋਸਤ ਉਹ ਤੇ ਸੁਣਦੇ ਹੀ ਪਰ ਇਹ ਤਾਂ ਕੋਈ ਰੀਟੇਕ ਨਹੀਂ ਹੋਣਾ ਮੈਨੂੰ ਕੋਈ ਕਹਿੰਦਾ ਵੀ ਜਿਹੜੇ ਡਰਾਮੇ ਦੇ ਨਾਲ ਰਿਲੇਟਡ ਲੋਕ ਹੁੰਦੇ ਨਾ ਉਹ ਏਦਾਂ ਸਟੈਪ ਹੈ ਜਦੋਂ ਇਹ ਕਹਿ ਰਹੇ ਸੀ ਨਾ ਮੈਨੂੰ ਮੈਂ ਕਿੱਥੇ ਆਵਾਂ ਇੱਥੇ ਕਿੱਦਾਂ ਤੇ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਇਹ ਜਿਹੜੇ ਡਰਾਮੇ ਦੇ ਨਾਲ ਰਿਲੇਟਡ ਲੋਕ ਹੁੰਦੇ ਨੇ ਐਕਟਿੰਗ ਦੇ ਨਾਲ ਇਹ ਸਟੈਪ ਬਾਏ ਸਟੈਪ ਚੱਲਦੇ ਆ ਤੇ ਉਹਦੇ ਚ ਰੀਟੇਕ ਹੋਣਾ ਹੁੰਦਾ ਦੁਬਾਰਾ ਦੁਬਾਰਾ ਪਰ ਇੱਥੇ ਕੋਈ ਰੀਟੇਕ ਨਹੀਂ ਹੁੰਦਾ
1: ਇਹ ਤਾਂ ਮੈਨੂੰ ਡਰਾਇਆ ਜਾ ਰਿਹਾ ਨੁਕਸਾਨ ਇਸ ਤਰ੍ਹਾਂ ਹੁੰਦਾ ਕਿ ਆਪਣਾ ਮੋਸਟਲੀ ਜਿੱਦਾਂ ਹੁਣ ਕਈ ਵਾਰੀ ਕੋਈ ਕੰਮ ਹੁੰਦਾ ਕਿ ਮੈਂ ਕਿਹਾ ਯਾਰ ਮੈਂ ਲਿਖ ਰਿਹਾ ਹਾਂ ਮੇਰੀ ਪਲੀਜ਼ ਹੈਲਪ ਕਰ ਦਿਓ ਇਹਦੇ ਵਿੱਚ ਹਨਾ ਤੇ ਉਹ ਕਹਿੰਦੇ ਫਿਰ ਤੁਸੀਂ ਕੀ ਮੇਰਾ ਕਰੋਗੇ ਫਿਰ ਮੈਂ ਕਈ ਵਾਰੀ ਘਰ ਦੇ ਕੰਮ ਕਰਦਾ ਠੀਕ ਹੈ ਚਲੋ ਤੁਸੀਂ ਇਹ ਕਰ ਲਓ ਮੈਂ ਇਹ ਕੰਮ ਕਰ ਲੈਣਾ ਤੇ ਇੱਦਾਂ ਕਰਕੇ ਬਲੈਕਮੇਲ ਵੀ ਹੁੰਦਾ ਜੀ ਮੈਂ
0: ਕਿਉਂਕਿ ਰਲ ਮਿਲ ਕੇ ਕੰਮ ਕਰਨੇ ਹੁੰਦੇ
1: ਹਾਂਜੀ
3: ਤੇ ਉਮਰ ਦੇ ਲੋਕੀ ਨੂੰ ਘਰ ਦੇ ਕੰਮ ਨੂੰ
0: ਮਜਬੂਰੀ ਦੇ ਮਾਰੇ ਹੋ ਨੀ ਪਾਂਦੇ ਬਟ ਫਿਰ ਵੀ ਕਿਉਂਕਿ ਹਨਾ ਕਿਉਂਕਿ ਬੰਦਿਆਂ ਦੇ ਮੈਂ ਦੇਖਿਆ ਵੀ ਘਰ ਦੇ ਕੰਮ ਵੀ ਕਰਨੇ ਆ ਤੇ ਫਿਰ ਬਾਹਰ ਦੇ ਕੰਮ ਜਿਹੜੇ ਨੇ ਜਿਹੜੇ ਵਿਹਲੇ ਕੰਮ ਜਿਨ੍ਹਾਂ ਨੂੰ ਕਹਿ ਰਹੇ ਨੇ ਆਪਾਂ ਦੁਨੀਆਦਾਰੀ ਨੂੰ ਮਿਲਣ ਵਾਲੇ ਕਿਉਂਕਿ ਦੁਨੀਆਂ ਜਿਹੜੀ ਨਾ ਅੱਜ ਵੀ ਜਿੱਥੇ ਲੇਡੀਜ਼ ਕੰਮ ਕਰਦੀਆਂ ਤੁਸੀਂ ਹਰ ਜਗ੍ਹਾ ਦੇ ਉੱਤੇ ਲੇਡੀਜ਼ ਨਹੀਂ ਜਾ ਕੇ ਕੰਮ ਕਰ ਸਕਦੀਆਂ ਕਿਉਂਕਿ ਇੱਕ ਸਮਾਜ ਹੀ ਇੱਦਾਂ ਦਾ ਬਣਿਆ ਜਿਹਦੇ ਉੱਤੇ ਉਹ ਪੁਰਸ਼ ਪ੍ਰਧਾਨ ਜਿਹਨੂੰ ਕਹਿੰਦੇ ਨਾ ਪੰਜਾਬੀ ਦੇ ਵਿੱਚ

0: ਸਿਸਟਮ ਉਦੋਂ ਦਾ ਵੀ ਉਹੀ ਕੰਟਰੋਲ ਕਰਦੇ ਆ ਤੇ ਤੁਸੀਂ ਲੇਡੀ ਨੂੰ ਨਹੀਂ ਕਹਿ ਸਕਦੇ ਵੀ ਜਾਓ ਤੁਸੀਂ ਵੀ ਜਾ ਕੇ ਤੇ ਕੰਮ ਕਰਾਓ ਜਾਂ ਉਹ ਇਸ ਕਰਕੇ ਮੈਂ ਵੀ ਜਦੋਂ ਹੁਣ ਉਮਰਾਂ ਹੋਈ ਜਾਂਦੀਆਂ ਤਾਂ ਹੁਣ ਰਿਲਾਈਜ਼ ਕਰੀਦਾ ਵੀ ਪੁਰਾਣੇ ਸਮੇਂ ਦੇ ਵਿੱਚ ਕਿਉਂ ਲੇਡੀ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਕਿਉਂ ਇੰਨਾ ਪਿਆਰ ਤੇ ਪ੍ਰੋਟੈਕਟਿਵ ਰੱਖਿਆ ਜਾਂਦਾ ਸੀ ਤਾਂ ਕਿ ਉਹ ਤੁਹਾਡੀ ਫੈਮਿਲੀ ਦੀ ਸਾਰੀ ਆਨ ਸ਼ਾਨ ਸਾਰਾ ਕੁਛ ਹੀ ਹੁੰਦਾ ਤੇ ਬੰਦਾ ਜਿਹੜਾ ਹੈ ਉਹ ਬੰਦੇ ਦਾ ਰੋਲ ਕਿਉਂਕਿ ਮੈਂ ਬਹੁਤ ਫੈਮਿਨਿਸਟ ਮੈਂ ਲੇਡੀਜ਼ ਨੂੰ ਬਹੁਤ ਪ੍ਰਮੋਟ ਕਰਦਾ ਆਈ ਲਵ ਕਿ ਵੀ ਹਾਂਜੀ ਉਹਨਾਂ ਨੂੰ ਉਹਨਾਂ ਦਰਜਾ ਮਿਲਣਾ ਚਾਹੀਦਾ ਹਰ ਇੱਕ ਚੀਜ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਧੀਆ ਹੋਵੇ ਬਟ ਜਿਹੜਾ ਸਿਸਟਮ ਹੈ ਨਾ ਜਿੱਦਾਂ ਦਾ ਹੁਣ ਤੁਸੀਂ ਦੇਖੋ ਵੀ ਟਰੰਪ ਵਰਗੇ ਬੰਦੇ ਆ ਗਏ ਜਿੱਦਾਂ ਤੇ ਜਿਹੜੀ ਔਰਤਾਂ ਦੀ ਜਿਹੜੀ ਰੈਪੂਟੇਸ਼ਨ ਹੈ ਇਹੋ ਜਿਹੇ ਲੋਕੀ ਜਦੋਂ ਪਤਾ ਲੱਗਦਾ ਦੁਨੀਆਂ ਦਾ ਸਭ ਤੋਂ ਵੱਡਾ ਬੰਦਾ ਜਿਹੜਾ ਹੈ ਉਹ ਔਰਤਾਂ ਨੂੰ ਕੁਛ ਨੀ ਸਮਝਦਾ ਜਿੱਦਾਂ ਉਹਦੇ ਬਾਰੇ ਏਦਾਂ ਸਮਝਦਾ ਤੇ ਆਮ ਲੋਕੀ ਵੀ ਜਿਹੜੇ ਓਦਾਂ ਦੇ ਨਾਲ ਰਿਲੇਟਡ ਲੋਕੀ ਹੈ ਨਾ ਉਹ ਵੀ ਫਿਰ ਉਸ ਤਰ੍ਹਾਂ ਦੇ ਜ਼ਿਆਦਾ ਭੁੱਤਰ ਜਾਂਦੇ ਆ ਤੇ ਸਿਸਟਮ ਦੇ ਵਿੱਚ
1: ਹਨਾ ਮਤਲਬ ਇਹ ਪ੍ਰਭਾਵ ਤਾਂ ਪੈਂਦਾ ਹੀ ਹੈ ਜੀ ਜਦੋਂ ਤੁਹਾਡਾ ਲੀਡਰ ਇਸ ਤਰੀਕੇ ਨਾਲ ਟ੍ਰੀਟ ਕਰ ਰਿਹਾ ਇਸ ਚੀਜ਼ਾਂ ਨੂੰ ਤਾਂ ਕਿਤੇ ਨਾ ਕਿਤੇ ਇਨਫਲੂਐਂਸ ਤਾਂ ਆਉਂਦਾ ਹੀ ਆ
0: ਦੁਨੀਆਂ ਭਰ ਦੇ ਵਿੱਚ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਦੁਨੀਆਂ ਦਾ ਲੀਡਰ ਕਹਿੰਦਾ ਉਹ ਕੋਈ ਹੁੰਦਾ ਵੀ ਹੈ ਕਿਉਂਕਿ ਅਮਰੀਕਾ ਦਾ ਲੀਡਰ ਦਾ ਮਤਲਬ ਵੀ ਇਹ ਹੈ ਵੀ ਤੁਸੀਂ ਦੁਨੀਆਂ ਦੇ ਲੀਡਰ ਹੋ
1: ਬਿਲਕੁਲ
0: ਤੇ ਹਾਲਾਂਕਿ ਹੁਣ ਦੂਜੇ ਕੰਟਰੀ ਜਿਹੜੇ ਨੇ ਉਹ ਇਸ ਨੂੰ ਥੋੜਾ ਜਿਹਾ ਦੂਰ ਦੂਰ ਕਰ ਰਹੇ ਆ ਬਟ ਸਟਿਲ ਉਹਦੇ ਕੋਲ ਇੰਨੀ ਪਾਵਰ ਹੈ ਕਿ ਵੀ ਉਹ ਵੈਸੇ ਉਹਦੀ ਪਾਵਰ ਜਿਹੜੀ ਥੱਲੇ ਲਾ ਦਿੱਤੀ ਹੈ ਅੱਜ ਪਹਿਲੀਆਂ ਖ਼ਬਰਾਂ ਮੈਂ ਜਿਹੜੀਆਂ ਇਹ ਤੇ ਕੀਤੀਆਂ ਵੀ ਇਰਾਨ ਨੇ ਡਰਾਮੇ ਦੇ ਥਰੂ ਮੈਸੇਜ ਦਿੱਤਾ ਜੀ ਕਿਉਂਕਿ ਇਰਾਨ ਦਾ ਕਹਿੰਦੇ ਵੀ ਐਕਟਿੰਗ ਜਿਹੜਾ ਨਾ ਉਹ ਬੜਾ ਜ਼ਬਰਦਸਤ ਹੈ ਇਰਾਨ ਦੀਆਂ ਫਿਲਮਾਂ
1: ਜਿਹੜੀਆਂ
0: ਉਹਦੇ ਚ ਜਿੱਥੇ ਅਮਰੀਕਾ ਨੇ ਆਪਣਾ ਰੋਲਾ ਪਾ ਪਾ ਕੇ ਦੱਸਿਆ ਵੀ ਆਪਾਂ 250ਵਾਂ ਬਰਥਡੇ ਮਨਾ ਰਹੇ ਹਾਂ ਤੇ ਉਹਦੇ ਚ ਟਰੰਪ ਨੇ ਆਪਣੀ ਵੀ ਫੋਟੋ ਲਵਾਈ ਪਹਿਲੀ ਵਾਰੀ ਹੋਇਆ ਜਿੱਥੇ ਬੰਦਾ ਆਪਣੀ ਫੋਟੋ ਆਪ ਹੀ ਲਵਾਈ ਜਾਂਦਾ ਹਨਾ ਕਿ ਦਿਖਾ ਕੇ ਨਾਲ ਤੇ ਉਸ ਤੋਂ ਇਲਾਵਾ ਵੀ ਆਪਣੇ ਆਪ ਨੂੰ ਉਹ ਕਹੀ ਜਾਂਦਾ ਮੈਂ ਪੀਸ ਮੇਕਰ ਹਾਂ ਵਰਲਡ ਦਾ ਦੂਜੀਆਂ ਚੀਜ਼ਾਂ ਦੂਜੇ ਪਾਸੇ ਆਪਣੇ ਆਪ ਨੂੰ ਇਹ ਵੀ ਪੋਰਟਰੇ ਕਰੀ ਜਾਂਦਾ ਵੀ ਦੇਖੋ ਮੈਂ ਦੁਨੀਆਂ ਦੇ ਵਿੱਚ ਕੋਈ ਦਬਦਬਾ ਕਾਇਮ ਕਰਕੇ ਰੱਖਿਆ ਤੇ ਇਰਾਨ ਨੇ ਉਹੀ ਮੈਸੇਜ ਜਦੋਂ ਆਇਆ ਖੁਮੈਨਾਈ ਦੇ ਉਹਦੇ ਤੇ ਗਏ ਲੋਕੀ ਤੇ ਏਅਰਪੋਰਟ ਦੇ ਉੱਤੇ ਉਹਨੇ ਫੋਟੋ ਲਾਈ ਹੋਈ ਉੱਥੇ ਸਿਰਫ ਤੇ ਜਿਹਦੇ ਚ ਉਹ ਬੱਚਿਆਂ ਦੇ ਸ਼ੂਜ਼ ਜਿਹੜੀਆਂ ਮਾਰੀਆਂ ਗਈਆਂ ਸੀ ਇਸਰਾਇਲ ਤੁਹਾਨੂੰ ਪਤਾ ਹੋਣਾ ਤੇ ਉਹ ਬੱਚਿਆਂ ਦੇ ਸ਼ੂਜ਼ ਤੇ ਫਿਰ ਉਹਨਾਂ ਦੀਆਂ ਛੋਟੀ ਛੋਟੀ ਫੋਟੋਆਂ ਤੇ ਸਾਰਾ ਤੇ ਕਹਿੰਦੇ ਇੰਨੇ ਪੀਸਫੁਲੀ ਉਹਨਾਂ ਨੇ ਸਾਰੀ ਦੁਨੀਆਂ ਨੂੰ ਇਹ ਮੈਸੇਜ ਦਿੱਤਾ ਤੇ ਦੁਨੀਆਂ ਭਰ ਦੇ ਲੀਡਰ ਉੱਥੇ ਆ ਰਹੇ ਸੀਗੇ ਕਿ ਪਤਾ ਲੱਗੇ ਵੀ ਆਪਾਂ ਲੜਾਈ ਦੀ ਗੱਲ ਨਹੀਂ ਕਰਦੇ ਪਏ ਆਪਾਂ ਸਿਰਫ ਇੱਕ ਫੋਟੋ ਦੇ ਜ਼ਰੀਏ ਆਪਣਾ ਮੈਸੇਜ ਕਨਵੇ ਕਰਦੇ ਸੋ ਆਰਟ ਦੇ ਵਿੱਚ ਐਡੀ ਜ਼ਬਰਦਸਤ ਪਾਵਰ ਹੁੰਦੀ ਹੈ
2: ਬਿਲਕੁਲ ਬਿਲਕੁਲ
0: ਜੀ ਆਰਟ ਦੀਆਂ ਗੱਲਾਂ ਤੁਹਾਨੂੰ ਕਰਨੀ ਚਾਹੀਦੀ ਪਰ ਮੈਂ ਕਰੀ ਜਾਂਦਾ
2: ਨਹੀਂ ਤੁਸੀਂ ਬਹੁਤ ਅੱਛੀਆਂ ਗੱਲਾਂ ਕਰ ਰਹੇ ਹੋ ਕਈ ਵਾਰੀ ਉੱਧਰ ਨੂੰ ਦਿਮਾਗ ਜਾਂਦਾ ਨਹੀਂ ਪਰ ਇਟਸ ਵੈਰੀ ਗੁੱਡ
0: ਜੀ ਸੋ ਇਸ ਕਰਕੇ ਇਰਾਨ ਦੇ ਨਾਲ ਨਾਲ ਕਿਉਂਕਿ ਆਪਣਾ ਬਾਲੀਵੁੱਡ ਪੰਜਾਬੀ ਬਾਲੀਵੁੱਡ ਜਾਂ ਜਿਹੜੇ ਵੀ ਵੁੱਡ ਹੈਗੇ ਨੇ ਆਈ ਥਿੰਕ ਵੀ ਤੁਹਾਡੇ ਵਰਗੇ ਦਿੱਗਜਾਂ ਕਰਕੇ ਹੀ ਖੜੇ ਆ ਮੈਂ ਹਿਸਾਬ ਲਾਉਣਾ ਕਿਉਂਕਿ ਤੁਸੀਂ ਇੰਨਾ ਪੈਸ਼ਨ ਦੇ ਨਾਲ ਕੰਮ ਕਰਦੇ ਹੁਣ ਰਮੇਸ਼ ਜੀ ਵੀ ਜਿੱਦਾਂ ਦੱਸਦੇ ਪਏ ਨੇ ਆਪਣੇ ਬੱਚਿਆਂ ਨੂੰ ਜਿਹਦੇ ਛੋਟੀ ਉਮਰ ਤੋਂ ਇਹਨਾਂ ਨੇ ਪਾਇਆ ਨਾਲ ਉਹ ਕਰਦੇ ਪਏ ਆ ਤੇ ਰਜੇਸ਼ ਜੀ ਨੇ ਵੱਡੇ ਵੱਡੇ ਲੋਕਾਂ ਨੂੰ ਜਿਹੜਾ ਨਾ ਉਹਨਾਂ ਨੂੰ ਬੱਚੇ ਬਣਾ ਦਿੱਤਾ ਐਕਟਿੰਗ ਦੇ ਵਿੱਚ ਉਹਨਾਂ ਨੂੰ ਇੰਨਾ ਕੰਮ ਕਰਵਾਇਆ ਨਵਪ੍ਰੀਤ ਜੀ ਵੀ ਸਾਡੇ ਨਾਲ ਬੈਠੇ ਨੇ ਫਿਲਮ ਬਣਾ ਕੇ ਆਏ ਜੀ ਤੇ ਜਦੋਂ ਤੁਸੀਂ ਟਾਈਟਲ ਸੁਣਦੇ ਹੋ ਵੀ ਚੰਨ ਕਿੱਦਾਂ ਗੁਜ਼ਾਰੀ ਹੈ ਰਾਤ ਵੇ ਤੇ ਏਦਾਂ ਲੱਗਦਾ ਵੀ ਕੋਈ ਡਿਫਰੈਂਟ ਤਰ੍ਹਾਂ ਦੀ ਮੂਵੀ ਹੋਏਗੀ ਬਟ ਉਹਦਾ ਕਨਸੈਪਟ ਜਿਹੜਾ ਬੜਾ ਜ਼ਬਰਦਸਤ ਹੈ ਜੀ
1: ਮੋਸਟ ਆਫ ਦੇ ਹਮੇਸ਼ਾ ਹੀ ਸਵਾਲ ਆਉਂਦਾ ਜੀ ਕਿ ਚੰਨ ਕਿੱਦਾਂ ਗੁਜ਼ਾਰੀ ਹੈ ਜਾਂ ਕਿੱਥਾਂ ਗੁਜ਼ਾਰੀ ਹੈ ਠੀਕ ਹੈ ਉਹ ਆਪਣੇ ਲਈ ਪਲੱਸ ਪੁਆਇੰਟ ਹੀ ਹੁੰਦਾ ਕਿ ਬੰਦਾ ਪੁੱਛਦਾ ਫਿਰ ਉਹ ਜ਼ਿਆਦਾ ਰਿਲੇਟ ਕਰ ਪਾਉਂਦਾ ਉਹਦੇ ਨਾਲ
0: ਹਾਂਜੀ ਇਸੇ ਕਰਕੇ ਫਿਲਮ ਦਾ ਨਾਮ ਹੀ ਜਿਹੜਾ ਮੋਤੀ ਫਿਲਮ ਸੀ ਵਿਚ ਇਜ ਵੰਡਰਫੁਲ ਕਿਉਂਕਿ ਨਾਂ ਦੇ ਨਾਂ ਪਤਾ ਲੱਗ ਜਾਂਦਾ ਤੇ
1: ਦੋਨੋਂ ਇੱਕ ਚੀਜ਼ਾਂ ਨਾਲ ਕਨੈਕਟ ਕਰ ਲੈਂਦੀਆਂ
0: ਠੀਕ ਹੈ ਤੇ ਗੁੱਡ ਤੇ ਨਵਪ੍ਰੀਤ ਮੋਤੀ ਜੀ ਜਿਹੜੇ ਨੇ ਇਹ ਤੁਸੀਂ ਜੇ ਜੀ ਕੋਈ ਗੱਲਬਾਤ ਕਰਦੇ ਸੀ ਮੈਂ ਵਿੱਚ ਇਹ ਗੱਲਬਾਤ ਜਿਹੜੀ ਉਹਨਾਂ ਨੂੰ ਲੈਣੀ ਜੀ
2: ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਆਈਡੀਆ ਕਿੱਥੋਂ ਆਇਆ ਮਤਲਬ ਪਹਿਲਾਂ ਸਟਾਰਟ ਕਿੱਥੋਂ ਹੋਇਆ ਕਿ ਇਸ ਸਬਜੈਕਟ ਤੇ ਫਿਲਮ ਬਣਾਈ ਜਾਏ ਦਿਸ ਇਜ਼ ਵੈਰੀ ਇੰਟਰਸਟਿੰਗ
1: ਹਾਂਜੀ ਹਾਂਜੀ ਇਹ ਐਕਚੁਅਲੀ ਆਈਡੀਆ ਪਹਿਲਾਂ ਸੀਗਾ ਮਤਲਬ ਪਹਿਲਾਂ ਮੈਂ ਸੋਚਿਆ ਸੀਗਾ ਸੋਰੀ ਪਹਿਲਾਂ ਇਹ ਸੋਚਿਆ ਸੀਗਾ ਸਿਰਫ ਇੱਕ ਸ਼ਾਰਟ ਫਿਲਮ
2: ਅੱਛਾ
1: ਠੀਕ ਹੈ ਜੀ

0: ਉਹ ਜਦੋਂ ਮੈਂ ਮਤਲਬ ਸ਼ਾਰਟ ਫਿਲਮ ਰੈਡੀ ਹੋ ਗਈ ਨਾ, ਅਸੀਂ ਫਸਟ ਪਾਰਟ ਉਹਦਾ ਸ਼ੂਟ ਵੀ ਕਰਨ ਲੱਗੇ ਸੀਗੇ, ਫਿਰ ਗੱਲਾਂ ਕਰਦੇ ਕਰਦੇ ਨਾ ਕਿਸੇ ਨੇ ਮੈਨੂੰ ਇੱਦਾਂ ਹੀ ਕੋਈ ਸਟੋਰੀ ਸੁਣਾਈ ਹੋਰ, ਮੈਂ ਕਿਹਾ ਯਾਰ ਇਹ ਕਹਾਣੀ ਤਾਂ ਮਤਲਬ ਉਹ ਇਵੈਂਟ ਸੁਣਾਇਆ ਸੀ ਬੇਸਿਕਲੀ, ਇਹ ਇਵੈਂਟ ਤਾਂ ਮੇਰੀ ਜਿਹੜੀ ਆਪਾਂ ਲਿਖੀ ਹੋਈ ਆ ਉਹਦੇ ਨਾਲ ਕਾਫੀ ਰਿਲੇਟਡ ਆ, ਫਿਰ ਅਸੀਂ ਉਹਨੂੰ ਦੁਬਾਰਾ ਰੀਰਾਈਟ ਕੀਤਾ। ਤੋ ਜਿੰਨੇ ਵੀ ਇਵੈਂਟਸ ਨੇ ਤੁਸੀਂ ਦੇਖੋਗੇ ਫਿਲਮ ਦੇ ਵਿੱਚ, ਜਿੰਨੇ ਵੀ ਚਾਹੇ ਉਹ ਮਿਲਣ ਵਾਲੇ ਨੇ ਜਾਂ ਜੋ ਵੀ ਆ, ਦੋਨੋਂ ਸਟੋਰੀਜ਼ ਨੇ ਉਹ ਸਾਰੇ ਰੀਅਲ ਨੇ, ਉਹਨੂੰ ਬੇਸ ਰੱਖ ਕੇ ਉਹਨੂੰ ਸਟੋਰੀ ਦੇ ਵਿੱਚ ਪਰੋਇਆ ਅਸੀਂ। ਜਿੱਦਾਂ ਹੁਣ ਗੋਡਮੈਨ ਦੀ ਆਪਾਂ ਜੇ ਗੱਲ ਕਰੀਏ ਨਾ, ਉਹ ਵੀ ਆਪਾਂ ਬੇਸ ਰੱਖਿਆ ਤਾਂ ਕਿ ਲੋਕ ਉਹਦੇ ਨਾਲ ਕਨੈਕਟ ਕਰਨ, ਹਾਲਾਂਕਿ ਉਦਾਂ ਦਾ ਨਹੀਂ ਸੀਗਾ, ਬਟ ਉਹਨੂੰ ਅਥੈਂਟਿਕ ਕਰਨ ਵਾਸਤੇ ਦੋਨੋਂ ਸਟੋਰੀਆਂ ਨੂੰ ਉਹਦੇ ਨਾਲ ਜੋੜਿਆ ਤਾਂ ਕਿ ਲੋਕ ਉਹਦੇ ਨਾਲ ਕਨੈਕਟ ਕਰਨ। ਜਿਵੇਂ ਆਪਾਂ ਫੋਰ ਐਗਜ਼ਾਮਪਲ ਤੁਰੰਦਰ ਫਿਲਮ ਉਹਨੇ ਜਿਹੜੀ ਆਈ ਹੈ ਨਾ, ਬੜੀ ਫੇਮਸ, ਉਹ ਚ ਨੋਟਬੰਦੀ ਦੀ ਗੱਲ ਕੀਤੀ ਹੈ ਨਾ, ਜਦੋਂ ਹੀ ਬੰਦਾ ਉਹ ਨੋਟਬੰਦੀ ਜਾਂ ਇੱਦਾਂ ਦੀ ਕੋਈ ਗੱਲ ਵਿੱਚ ਆਉਂਦੀ ਆ ਤਾਂ ਬੰਦਾ ਆਟੋਮੈਟਿਕਲੀ ਕਨੈਕਟ ਕਰ ਲੈਂਦਾ, ਹਾਂ ਯਾਰ ਨੋਟਬੰਦੀ ਹੋਈ ਸੀ, ਅੱਛਾ ਤਾਂ ਕਰਕੇ ਹੋਈ ਸੀ, ਜਾਂ ਉਹਦਾ ਇਹ ਰੀਜ਼ਨ ਹੋਊਗਾ। ਸੋ ਇੱਦਾਂ ਹੀ ਆਪਾਂ ਉਹਨੂੰ ਕਨੈਕਟ ਕਰਕੇ ਉਹਨੂੰ ਹੋਰ ਰੂਟਡ ਔਰ ਹੋਰ ਮਤਲਬ ਔਥੈਂਟਿਕ ਕਰਨ ਵਾਸਤੇ ਆਪਾਂ ਉਹਨੂੰ ਬਾਬੇ ਵਾਲਾ ਜਾਂ ਜੋ ਵੀ ਇਵੈਂਟਸ ਉਹਨੂੰ ਪਾਏ ਆ।
1: ਵੈਸੇ ਪਿਛਲੇ ਕੁਛ ਸਮੇਂ ਚ ਕਾਫੀ ਜਿਹੜੇ ਏਦਾਂ ਦੇ ਬਾਬੇ
2: ਪ੍ਰਮੋਟ ਹੋਏ
1: ਤੇ ਉਹਨਾਂ ਦਾ ਕਾਫੀ ਕੁਛ ਸਾਹਮਣੇ ਵੀ ਆਇਆ ਬਾਅਦ ਚ।
3: ਬਹੁਤ ਨੈਚੁਰਲ, ਬਹੁਤ ਅੱਛੀ ਕੀਤੀ ਹੈ। ਉਹਦਾ ਉਹਦਾ ਕੋਈ ਐਕਸਪੀਰੀਅੰਸ ਦੱਸੋ, ਕਿੱਦਾਂ ਹੋਇਆ ਸੀ, ਕਿੱਦਾਂ ਬੁਲਾਏ ਗਏ ਆਰਟਿਸਟ, ਔਰ ਕਿੱਦਾਂ ਤੁਸੀਂ ਪਿਕ ਕੀਤੇ, ਕੋਈ ਉਹ ਚ ਕੋਈ ਖਾਸ ਕੋਈ ਹੋਈ ਸਟੋਰੀ ਤੇ ਪਲੀਜ਼ ਸ਼ੇਅਰ ਵਿਦ ਅਸ, ਇਟਸ ਰੀਅਲੀ ਵੈਰੀ ਇੰਟਰਸਟਿੰਗ।
0: ਹਾਂਜੀ, ਉਹ ਮਤਲਬ ਕਿਉਂਕਿ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਆਪਾਂ ਥੀਏਟਰ ਬੈਕਗਰਾਉਂਡ ਹੈ ਮੇਰੀ, ਹੈ ਨਾ, ਥੀਏਟਰ ਕਰਕੇ ਥੀਏਟਰ ਦਾ ਇਹ ਬੈਨੀਫਿਟ ਹੋ ਜਾਂਦਾ ਕਿ ਤੁਹਾਡੇ ਸਰਕਲ ਬਹੁਤ ਵੱਡਾ ਹੋ ਜਾਂਦਾ, ਕਿਉਂਕਿ ਤੁਸੀਂ ਹਰ ਰੋਜ਼ ਤੁਹਾਡਾ ਰਾਬਤਾ ਐਕਟਰਸ ਨਾਲ ਪੈ ਰਿਹਾ ਵਾ, ਡਾਇਰੈਕਟਰਸ ਨਾਲ ਪੈ ਰਿਹਾ, ਰਾਈਟਰਸ ਨਾਲ ਪੈ ਰਿਹਾ, ਕਿਉਂਕਿ ਤੁਸੀਂ ਸਾਰੇ ਕ੍ਰੀਏਟਿਵ ਫੀਲਡ ਵਾਲੇ ਹੁੰਦੇ ਹੋ ਉੱਥੇ। ਸੋ ਫਿਰ ਆਪਾਂ ਹੁਣ ਮਤਲਬ ਪ੍ਰੋਸੈਸ ਤਾਂ ਉਹੀ ਰਿਹਾ ਕਿ ਆਪਾਂ ਆਡੀਸ਼ਨ ਰੱਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਫਿਰ ਆਡੀਸ਼ਨ ਦੇ ਵਿੱਚ ਮੈਂ ਇਹ ਕੀਤਾ ਸੀਗਾ ਵੀ ਸਿਰਫ ਉਹਨਾਂ ਨੂੰ ਸਿਚੁਏਸ਼ਨ ਭੇਜੀ ਕਿ ਏਦਾਂ ਕਰਕੇ ਕਰੈਕਟਰ ਆ, ਇਹ ਸਿਚੁਏਸ਼ਨ ਆ, ਏਦਾਂ ਕਰਕੇ ਤੁਸੀਂ ਆਪਦੇ ਵੱਲੋਂ ਕੁਛ ਰਿਕਾਰਡ ਕਰਕੇ ਮੈਨੂੰ ਭੇਜੋ ਜਾਂ ਆਪਾਂ ਮਿਲਦੇ ਹਾਂ, ਗੱਲਬਾਤ ਕਰਦੇ ਹਾਂ।
1: ਵੈਰੀ ਗੁੱਡ।
0: ਉਸ ਤੋਂ ਪਹਿਲਾਂ ਕੋਈ ਸਕ੍ਰਿਪਟ ਨਹੀਂ ਸੀਗੀ। ਫਿਰ ਜਦੋਂ ਆਪਾਂ ਉਹਨੂੰ ਆਈਡੀਆ ਦਿੰਦੇ ਹਾਂ ਨਾ, ਤਾਂ ਉਹ ਆਈਡੀਆ ਆਪਾਂ ਉਹਨਾਂ ਨੂੰ ਕਹਿੰਦੇ ਵੀ ਅੱਛਾ ਇਸ ਦੇ ਵਿੱਚ, ਫਿਰ ਆਪਾਂ ਸਕ੍ਰਿਪਟ ਨਾਲ ਰਿਲੇਟਡ ਚੀਜ਼ਾਂ ਉਹਨੂੰ ਦੱਸਦੇ ਹਾਂ ਕਿ ਹਾਂ ਯਾਰ ਏਦਾਂ ਦਾ ਕੁਛ ਕਰੋ। ਤਾਂ ਫਿਰ ਜਦੋਂ ਕਰਦੇ ਕਰਦੇ ਕਰਦੇ ਕਰਦੇ ਬੰਦਾ ਨਾ ਇਨਡਾਇਰੈਕਟਲੀ ਆਪਣੇ ਆਪ ਉਹ ਕਰੈਕਟਰ ਦੇ ਵਿੱਚ ਚਲਾ ਜਾਂਦਾ, ਠੀਕ ਹੈ ਵੀ ਯਾਰ ਨਹੀਂ ਉਹਦੀ ਮਤਲਬ ਉਹਦੀ ਲੁੱਕ ਏਦਾਂ ਦੀ, ਉਹਦੀ ਦਾੜੀ ਵੀ ਵੱਡੀ ਹੋਏਗੀ, ਉਹ ਰਾਤ ਨੂੰ ਏਦਾਂ ਕਰਦਾ, ਜੇ ਤੂੰ ਕਰਦਾ ਤੂੰ ਕਿੱਦਾਂ ਕਰਦਾ, ਕਹਿੰਦਾ ਮੈਂ ਏਦਾਂ ਕਰਦਾ ਕਰ, ਉਹ ਹੌਲੀ ਹੌਲੀ ਹੌਲੀ ਤੁਸੀਂ ਕਰੈਕਟਰ ਨਾਲ ਜੁੜ ਜਾਂਦੇ ਹੋ ਫਿਰ। ਤੁਹਾਨੂੰ ਆਮ ਪਿੰਡਾਂ ਦੇ ਵਿੱਚ ਉਹ ਕਰੈਕਟਰ ਦਿਖਣਗੇ ਕਿ ਹਾਂ ਯਾਰ ਇਹ ਤਾਂ ਪੁਰਾਣੇ ਦਾ ਮੁੰਡਾ ਵੀ ਇਹੀ ਹੈ, ਚਾਚੇ ਦਾ ਮੁੰਡਾ ਵੀ ਇਹੀ ਹੈ, ਲੁੱਕ ਵੀ ਇਦਾਂ ਹੀ,
3: ਆਪਣੀ ਕ੍ਰੀਏਟਿਵਿਟੀ
0: ਹਾਂਜੀ
3: ਅੰਦਰੋਂ ਨਿਕਲਦੀ ਹੈ।
0: ਆਲਦੋ ਸਾਰੇ ਟ੍ਰੇਨਡ ਐਕਟਰ ਸੀਗੇ ਉਹਦੇ ਚ, ਕੋਈ ਤਾਂ ਬਹੁਤ ਅੱਛੇ ਅੱਛੇ ਪਲੇਟਫਾਰਮ ਦੇ ਉੱਤੇ ਕੰਮ ਕਰ ਰਹੇ ਨੇ ਹਨਾ, ਤੇ ਬਸ ਏਦਾਂ ਹੀ ਹੈ ਕਿ ਆਪਾਂ ਨੂੰ ਕਰਦੇ ਕਰਦੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਮਿਲ
4: ਜਾਂਦੀ।
0: ਨਹੀਂ ਸੀਗੇ ਮੇਰੇ ਨਾਲ, ਪਰ ਮਤਲਬ ਉਹ ਮਤਲਬ ਇਹ ਸੀਗਾ ਆਪਾਂ ਨੂੰ ਜੋ ਮੈਂ ਇੰਸਟਰਕਸ਼ਨ ਉਹਨਾਂ ਨੂੰ ਦਿੰਦਾ ਸੀਗਾ ਉਹ ਫਿਰ ਅੱਗੋਂ
3: ਲਾਉਂਦੇ ਸੀ।
0: ਹਾਂਜੀ, ਕੋਆਰਡੀਨੇਟ ਕਰ ਲੈਂਦੇ ਸੀ ਕਿ ਹਾਂਜੀ ਮੋਸਟ ਆਫ ਦਾ ਟਾਈਮ
3: ਫਾਈਨਲ ਡਿਸੀਜਨ ਤਾਂ ਇਹਨਾਂ
0: ਦਾ। ਹਾਂਜੀ, ਤੇ ਉਹ ਬਸ ਫਿਰ ਏਦਾਂ ਹੀ ਸੀਗਾ ਕਿ ਆਪਣੇ ਆਪ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਸੀਂ ਕਰਦੇ ਜਾਂਦੇ ਲੋਕ ਕਨੈਕਟ ਹੁੰਦੇ ਜਾਂਦੇ।
1: ਬਹੁਤ ਵਧੀਆ ਸਵਾਲ ਸੀਗਾ ਤੇ ਬਹੁਤ ਵਧੀਆ ਜਵਾਬ ਸੀਗਾ। ਰਮੇਸ਼ ਜੀ ਨੂੰ ਵੀ ਸਵਾਲ ਪੁੱਛਣ ਦਾ ਮੌਕਾ ਦੇ ਦਿੰਦੇ।
3: ਲੋ ਜੀ, ਸਿਫਾਰਿਸ਼ ਆਈ ਹੈ ਜੀ, ਤੁਸੀਂ ਬਹੁਤ ਅੱਛਾ ਸਵਾਲ ਕਰਦੇ,
1: ਥੋੜਾ ਜਿਹਾ ਉਰੇ ਆਇਓ ਤੁਸੀਂ ਕੈਮਰੇ ਦੇ ਵਿੱਚ ਰਮੇਸ਼ ਜੀ, ਆਪਾਂ ਜਦੋਂ ਜਾਂਦੇ ਆਂਦੇ ਜਾਂ ਦੂਸਰੇ ਦੋਸਤ ਵੀ ਰੇਡੀਓ ਦੇ ਵਿੱਚ ਰੇਡੀਓ ਚ ਸੁਣਦੇ ਹੁੰਦੇ ਆ ਪ੍ਰੋਗਰਾਮ, ਤੇ ਏਦਾਂ ਲੱਗਦਾ ਜਿੱਦਾਂ ਆਪਾਂ ਘਰ ਚ ਬੈਠੇ ਪ੍ਰੋਗਰਾਮ ਕਰਦੇ ਪਏ, ਘਰ ਦੀਆਂ ਗੱਲਾਂ ਬਾਤਾਂ ਕਰਦੇ, ਕਿਉਂਕਿ

0: ਮੈਨੂੰ ਐਦਾਂ ਲੱਗਦਾ ਵੀ ਆਪਾਂ ਮਾਈਕ ਦੇ ਅੱਧਰਲੇ ਪਾਸੇ ਬੈਠੇ ਆ, ਜਿਹੜੇ ਦੂਜੇ ਪਾਸੇ ਵੀ ਬੈਠੇ ਆ ਉਹ ਵੀ ਆਪਣੇ ਘਰ ਦੇ ਬੰਦੇ ਹੀ ਨੇ। ਇਹ ਕਿਸੇ ਨੂੰ ਆਪਾਂ ਕੋਈ ਸਪੈਸ਼ਲ ਲਿਸਨਰ ਸਮਝ ਕੇ ਨੀ ਉਹਨਾਂ ਨਾਲ ਗੱਲ ਕਰਦੇ, ਕਿਉਂਕਿ ਦੇ ਫੀਲ ਲਾਈਕ ਵੀ ਆਪਾਂ ਫੈਮਿਲੀ ਆ ਸਭ ਰੰਗ ਦੀ ਸਾਰੇ ਜਣੇ।
1: ਮਤਲਬ ਥੀਏਟਰ ਦੇ ਤਾਂ ਹੁਣ ਬਹੁਤ ਸਾਰੇ ਨੇ, ਕਿਉਂਕਿ ਥੀਏਟਰ ਦੇ ਕਈ ਏਦਾਂ ਦੇ ਨੇ ਜਿਨ੍ਹਾਂ ਨੂੰ ਫੇਮ ਨਾਲ ਕੋਈ ਮਤਲਬ ਹੀ ਨੀ, ਉਹ ਥੀਏਟਰ ਕਰੀ ਜਾ ਰਹੇ ਹੈ। ਜੇ ਤੁਸੀਂ ਸਿਨੇਮਾ ਦੀ ਗੱਲ, ਹਾਂਜੀ ਉਹੀ ਮੈਂ ਹੁਣ ਇਹਨਾਂ ਨੂੰ ਮੈਂ ਮੈਨੂੰ ਪਤਾ ਨਹੀਂ ਸੀਗਾ ਇਹਨਾਂ ਦੇ ਬਾਰੇ, ਬਟ ਕਿੱਦਾਂ ਅਸੀਂ ਕਨੈਕਟ ਹੋਏ ਆ, ਕਿਵੇਂ ਹੌਲੀ ਹੌਲੀ ਰਾਮਲੀਲਾ ਚ ਕਿੱਦਾਂ ਇਹਨਾਂ ਨੇ ਆਪਣੇ ਆਪ ਨੂੰ, ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਨੂੰ ਆਪਾਂ ਨਹੀਂ ਜਾਣਦੇ ਹੁੰਦੇ, ਪਰ ਉਹ ਬਹੁਤ ਕੁਛ ਹੁੰਦੇ ਨੇ, ਮਤਲਬ ਥੀਏਟਰ ਦੀ ਖੂਬਸੂਰਤੀ ਕੁਛ ਪਤਾ ਨਹੀਂ ਚੱਲਦਾ। ਖੈਰ ਦੂਸਰਾ ਸਿਨੇਮੇ, ਸਿਨੇਮੇ ਦੇ ਵਿੱਚ ਮਤਲਬ ਜਿਹਨਾਂ ਨਾਲ ਬਹੁਤ ਜ਼ਿਆਦਾ ਜਿਹਨਾਂ ਨੂੰ ਮੈਂ ਜਿੱਤੋਂ ਇੰਸਪਾਇਰ ਸੀਗਾ, ਇਰਫਾਨ ਖਾਨ ਸਰ ਸੀਗੇ। ਨਹੀਂ ਕੰਮ ਨੀ ਮੈਂ ਕੀਤਾ ਉਹਨਾਂ ਨਾਲ, ਹਾਂ ਪਰ ਸਾਨੂੰ ਐਨ ਐਸ ਡੀ ਦੇ ਦੌਰਾਨ ਸਾਡੇ ਉਹਨਾਂ ਦਾ ਰਾਬਤਾ ਹੁੰਦਾ ਰਹਿੰਦਾ ਸੀ, ਸਾਡੀ ਜੋ ਕਲਾਸਿਸ ਵਗੈਰਾ ਲੱਗਦੇ ਹੁੰਦੀਆਂ ਸੀ, ਤੇ ਉਹ ਉਦੋਂ ਮਤਲਬ ਐਜ ਅ ਗੈਸਟ ਆਉਂਦੇ ਹੁੰਦੇ ਸੀ। ਹਾਂ ਉਹ ਮਤਲਬ ਆਰਟਿਸਟ ਤਾਂ ਅੱਛੇ ਹੈਗੇ ਹੈਗੇ ਸੀ, ਇੰਨੇ ਅੱਛੇ ਹਿਊਮਨ ਬੀਇੰਗ ਸੀਗੇ, ਮਤਲਬ ਉਹ ਵਾਈਬ੍ਰੇਸ਼ਨ ਫੀਲ ਹੁੰਦੀ ਸੀ ਉਹਨਾਂ ਦੇ।
2: ਹਾਂਜੀ ਮਤਲਬ ਨਸੀਰੂਦੀਨ ਸ਼ਾਹ
1: ਉਹ ਲੱਗਦਾ ਹੀ ਨੀ ਸੀ ਕਿ ਆਪਾਂ ਗੱਲ ਕਰ ਰਹੇ ਕਿ ਐਕਟਿੰਗ ਕਰ, ਮਤਲਬ ਇੰਨਾ ਇੰਨਾ ਕਰੈਕਟਰ ਦੇ ਅੰਦਰ ਡੈਪਥ ਚ ਹੋਣਾ।
2: ਤੁਸੀਂ ਦੇਖੋ ਉਹਨਾਂ ਦੀ ਜੈਪੁਰ ਬਿਜ਼ਨਸਮੈਨ ਦੇ ਸੀਗੇ ਬੈਕਗਰਾਉਂਡ,
1: ਹਾਂਜੀ
2: ਆਈ ਮੀਨ ਨਥਿੰਗ, ਜੇ ਤੁਸੀਂ
1: ਮਤਲਬ ਉਹ ਬੜਾ ਸੋਹਣਾ ਕਲਚਰ ਆ, ਬਾਹਰ ਜੋ ਮਰਜ਼ੀ।
2: ਪਰ ਫਿਰ ਤੁਸੀਂ ਦੇਖੋ ਥੀਏਟਰ ਬਾਰੇ ਕਿਸੇ ਇੱਕ ਦਾ ਨਾਂ ਦੱਸੋ ਜਿੱਥੋਂ ਤੁਹਾਨੂੰ ਕਾਫੀ ਨਾਂ ਨੇ,
1: ਹਾਂਜੀ
2: ਵਿੱਚੋਂ ਇੱਕ ਨਾਂ ਦੱਸ ਦੋ।
1: ਜਿੱਦਾਂ ਬੀਬੀ ਕਾਂਤ ਜੀ ਸੀਗੇ, ਨਹੀਂ ਉਹਨਾਂ ਦੇ ਸੀਗੇ, ਫਿਰ ਆਪਣਾ ਆਪਣਾ ਬਿਪਿਨ ਕੁਮਾਰ ਜੀ ਨੇ
2: ਉਹਨਾਂ
1: ਨਾਲ, ਫਿਰ ਨੀਲਮ ਮਾਨ ਸਿੰਘ ਚੌਧਰੀ ਜੀ ਉਹਨਾਂ ਨਾਲ ਅਸੀਂ ਥੀਏਟਰ ਕਰਦੇ ਰਹੇ ਹਾਂ।
3: ਅੱਛਾ ਨੀਲਮ ਮਾਨ ਸਿੰਘ
1: ਉਹ ਸਾਡੇ ਚੰਡੀਗੜ੍ਹ ਸੀਗੇ, ਉਸ ਤੋਂ ਬਾਅਦ ਵੀ ਤੇ ਹੋਰ ਤੁਸੀਂ ਬਾਕੀ ਆਪਣਾ
2: ਕੀ ਮਤਲਬ ਤੁਸੀਂ ਮੁਤਾਸਰ ਹੋਏ ਜਿਵੇਂ ਮੈਂ ਕਿਹਾ ਕਿ ਵਟ ਡਿਡ ਯੂ ਫੀਲ, ਵਟ ਚੇਂਜ ਯੂ ਫੀਲਡ ਆਫਟਰ ਯੂ ਬੀਇੰਗ,
1: ਹਾਂਜੀ ਉਹ ਮਤਲਬ ਜਿਹੜਾ ਜਿੱਦਾਂ ਹੁਣ ਤਿੰਨਾਂ ਡਾਇਰੈਕਟਰ ਨਾਲ ਤਿੰਨਾਂ ਦਾ ਅਲੱਗ ਅਲੱਗ ਪਰਸਪੈਕਟਿਵ ਆ, ਜਿੱਦਾਂ ਹੁਣ ਨੀਲਮ ਮਾਨ ਸਿੰਘ ਚੌਧਰੀ ਮੈਮ ਨੇ ਜਿਹੜੇ, ਤੇ ਉਹਨਾਂ ਨਾਲ ਜਦੋਂ ਅਸੀਂ ਕਰ ਰਹੇ ਸੀ, ਕਿਉਂਕਿ ਉਦੋਂ ਥੀਏਟਰ ਅਸੀਂ ਕਰਦੇ ਸੀ ਪਰ ਅਸੀਂ ਉਹਨੂੰ ਇੰਨੀ ਗਹਿਰਾਈ ਨਾਲ ਨਹੀਂ ਸਮਝਦੇ ਸੀਗੇ, ਉਹਨਾਂ ਨੇ ਸਾਨੂੰ ਆਰਟਿਸਟਿਕ ਮਾਇੰਡ ਡੈਵਲਪ ਕੀਤਾ, ਹੈ ਨਾ। ਮਤਲਬ ਇੱਕ ਤਾਂ ਹੁੰਦਾ ਕਿ ਹਾਂ ਤੁਸੀਂ ਦਰਵਾਜ਼ੇ ਚੋਂ ਆਏ ਹੋ, ਕਹਾਣੀ ਖਤਮ। ਇੱਕ ਹੁੰਦਾ ਦਰਵਾਜ਼ੇ ਤੇ ਤੁਸੀਂ ਆਏ ਹੋ ਤਾਂ ਕੀ ਚੀਜ਼ਾਂ ਹੋਰ ਦਿਮਾਗ ਚ ਲੈ ਕੇ ਆਏ ਹੋ, ਹੋਰ ਉਹਨੂੰ ਮਤਲਬ ਜਿਹੜੀ ਜੜ ਆ ਨਾ ਉਹਨਾਂ ਨੇ ਪੈਦਾ ਕੀਤੀ ਆ, ਹੁਣ ਉਹਨੂੰ ਬਿਲਡ ਉਹਨਾਂ ਨੇ ਕਰਤਾ, ਉਹਦੇ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਕਿੰਨਾ ਗਰੋ ਕਰ ਸਕੋ, ਦੈਟਸ ਅਪ ਅਪ ਟੂ ਉਸ ਤਰੀਕੇ
2: ਗਰੋਥ ਅਸੀਂ ਦੇਖ ਹੀ ਰਹੇ ਹਾਂ।
1: ਹਾਂਜੀ ਤੇ ਮਤਲਬ ਉਹ ਹਮੇਸ਼ਾ ਹੀ ਰਹਿੰਦਾ ਕਿ ਉਹ ਮਤਲਬ ਉਹਨਾਂ ਨੇ ਇੱਕ ਚੀਜ਼ ਸਿਖਾਈ ਹੈ ਕਿ ਸਿੱਧਾ ਸਿੱਧਾ ਤਾਂ ਕੁਛ ਹੋਊਗਾ ਹੀ
2: ਨਹੀਂ,
1: ਐਫਰਟ ਹੋਣਾ ਚਾਹੀਦਾ ਹਰ ਇੱਕ ਸਟੈਪ ਦੇ ਵਿੱਚ, ਹਰੇਕ ਉਹਦੇ ਵਿੱਚ।
2: ਹਾਉ ਕੁਡ ਯੂ ਬਿਕਮ ਸੋ ਡੇਰਿੰਗ ਬਿਕਾਜ਼ ਮੇਕਿੰਗ ਅ ਫਿਲਮ ਇਜ਼ ਅ ਵੈਰੀ ਡੇਰਿੰਗ ਸਟੈਪ, ਹਾਂਜੀ ਲੋਟ ਆਫ ਰਿਸਕ।
1: ਰਿਸਕ ਤਾਂ ਦੇਖੋ ਪਹਿਲੀ ਗੱਲ ਕਿਹੜੇ ਕੰਮ ਚ ਨਹੀਂ ਹੈਗਾ ਰਿਸਕ ਦਾ, ਬਟ ਹਾਂ ਇਹਦੇ ਚ ਅੱਛਾ ਇਹ ਹੁੰਦਾ ਕਿ ਜਿਸ ਚੀਜ਼ ਨੂੰ ਤੁਹਾਨੂੰ ਤੁਹਾਨੂੰ ਪਿਆਰ ਹੁੰਦਾ ਨਾ ਜਾਂ ਜਿਸ ਚੀਜ਼ ਨੂੰ ਤੁਸੀਂ ਕਰਨਾ ਪਸੰਦ ਕਰ ਰਹੇ ਹੋ ਤਾਂ ਤੁਸੀਂ
2: ਕੜਾ ਕੱਚਾ ਹੀ ਹੋਵੇ
1: ਫਿਰ, ਹਾਂ ਕੱਚਾ ਪੱਕਾ ਕੁਛ ਨਹੀਂ, ਕੜਾ ਨਹੀਂ ਵੀ ਹੋਊਗਾ ਫਿਰ ਵੀ ਕਰੂਗਾ, ਕਿਉਂਕਿ ਇਸ ਫਿਲਮ ਨੂੰ ਵੀ ਕਾਫੀ ਟਾਈਮ ਲੱਗ ਗਿਆ ਇਸੇ ਕਰਕੇ ਬਣਾਉਂਦੇ, ਕਿਉਂਕਿ ਇੰਡੀਪੈਂਡੈਂਟ ਆਰਟਿਸਟ ਹੋਣ ਕਰਕੇ, ਕਿਉਂਕਿ ਸਾਨੂੰ ਬਹੁਤ ਸਾਰੇ ਚੈਲੰਜਸ ਆਉਂਦੇ ਨੇ, ਕਿਉਂਕਿ ਇੱਕ ਤਾਂ ਹੁੰਦਾ ਨਾ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਫਿਲਮ ਵਾਲਿਆਂ ਦੇ ਨਾਮ ਤੇ ਉਹਨਾਂ ਨੂੰ ਲੱਗਦਾ ਬਹੁਤ ਕਰੋੜਾਂ ਰੁਪਏ ਦਾ ਬਜਟ ਹੋਊਗਾ, ਹੈ ਨਾ। ਮਤਲਬ ਛੋਟੀਆਂ ਫਿਲਮਾਂ ਵੀ ਹੁੰਦੀਆਂ ਨੇ, ਇੰਡੀਪੈਂਡੈਂਟ ਫਿਲਮਾਂ ਹੁੰਦੀਆਂ ਨੇ, ਬਟ ਉਹ ਫਿਲਮਾਂ ਦੇ ਵਿੱਚ ਚੈਲੰਜਸ ਬਹੁਤ ਆਉਂਦੇ ਨੇ, ਤੇ ਮਤਲਬ ਪਰ ਇਹ ਹੈ ਕਿ ਜਦੋਂ ਪਿਆਰ ਕਰਦੇ ਹੋ ਤੁਸੀਂ ਚੀਜ਼ਾਂ ਨਾਲ ਹੌਲੀ ਹੌਲੀ ਹੌਲੀ

0: ਤੁਹਾਨੂੰ ਲੋਕ ਮਿਲਣ ਲੱਗ ਜਾਂਦੇ ਨੇ ਉਹ ਮਿਲਦੇ ਹੁਣ ਰਜੇਸ਼ ਭਾਜੀ ਵੀ ਏਦਾਂ ਹੀ ਮਿਲਦੇ ਨੇ ਠੀਕ ਹੈ ਤੇ ਮਤਲਬ ਉਹ ਰਸਤੇ ਬਣ ਜਾਂਦੇ ਨੇ ਫਿਰ
1: ਜੇ ਤੁਹਾਨੂੰ ਮਿਲਿਆ ਨੇ ਤੁਸੀਂ ਇਹਨਾਂ ਨੂੰ ਮਿਲਿਓ
0: ਹਾਂਜੀ
1: ਹਾਂਜੀ ਬਿਕੋਜ਼ ਆਫ ਲਵ
0: ਜੀ
1: ਦੈਟ ਬੌਂਡਿੰਗ ਆਫ ਥੀਏਟਰ
0: ਹਾਂਜੀ ਉਹ ਮੇਨ ਬੇਸ ਹੀ ਸਾਡਾ ਥੀਏਟਰ ਸੀ
1: ਬਿਲਕੁਲ ਠੀਕ
2: ਹੈ ਬੜਾ ਅੱਛਾ ਇਹਨਾਂ ਨੇ ਅਸੀਂ ਡਿਸਕਸ ਕਰ ਰਹੇ ਸੀ ਕਹਿੰਦੇ ਤੂੰ ਕਿੱਦਾਂ ਕਰ ਲੈਂਦਾ ਪੰਜਾਬ ਪੰਜਾਬ ਬੰਦਿਆਂ ਦੀ ਕਾਸਟ ਕਿੱਦਾਂ ਕਰ ਲੈਂਦੇ ਹੋ ਮੈਂ ਕਿਹਾ ਯਾਰ ਮੈਂ ਕਦੀ ਏਦਾਂ ਸੋਚਿਆ ਨਹੀਂ ਪਰ ਇਟਸ ਟਫ ਰਾਈਟ ਇਟਸ ਨੋਟ ਦੈਟ ਈਜ਼ੀ ਐਂਡ ਤੱਕ ਵੀ ਇਹ ਹੁੰਦਾ ਸੀਗਾ ਕਿ ਆਹ ਆਰਟਿਸਟ ਨਹੀਂ ਆਇਆ ਇਹ ਮਿਲ ਨਹੀਂ ਰਿਹਾ ਏਦਾਂ ਦੀਆਂ ਚੀਜ਼ਾਂ ਆਉਂਦੀਆਂ ਸੀਗੀਆਂ ਤੇ ਕਹਿੰਦੇ ਕਿ ਐਕਚੁਲੀ ਕਹਿੰਦੇ ਮੈਂ ਤਾਂ ਇਹ ਸਵਾਲ ਕਰ ਰਿਹਾ ਬੜਾ ਇਹਨਾਂ ਦਾ ਸਿਆਣਾ ਸੀਗਾ ਮੈਂ ਕਦੀ ਨਹੀਂ ਸੋਚਿਆ ਸਿਆਣਾ ਸਵਾਲ ਸੀਗਾ ਕਹਿੰਦੇ ਕਿ ਜਦੋਂ ਅਸੀਂ ਐਨ ਐਸ ਟੀ ਚ ਹੁੰਦੇ ਹਾਂ ਜਾਂ ਆਪਣਾ ਯੂਨੀਵਰਸਿਟੀ ਚ ਐਕਟਿੰਗ ਸਿੱਖ ਰਹੇ ਹੁੰਦੇ ਸਾਡੇ ਕੋਲ ਲਗਜ਼ਰੀ ਹੁੰਦੀ ਅਸੀਂ ਜੇ ਕਹਿੰਦੇ ਕਿ ਅੱਛਾ ਜੀ ਸਾਨੂੰ ਆਹ ਡਰੈਸਿਸ ਚਾਹੀਦੀਆਂ ਆ ਆਹ ਸੈੱਟ ਚਾਹੀਦਾ ਆ ਜੋ ਅਸੀਂ ਕਹਿੰਦੇ ਹਾਂ ਉਹ ਪ੍ਰੋਵਾਈਡ ਹੋ ਜਾਂਦਾ ਕਹਿੰਦੇ ਜਦ ਸਾਰਾ ਕੁਛ ਕਰਨ ਤੋਂ ਬਾਅਦ ਜਦੋਂ ਇੰਡੀਪੈਂਡੈਂਟਲੀ ਅਸੀਂ ਬਾਹਰ ਆਉਂਦੇ ਹਾਂ ਫਿਰ ਦੇਖਦੇ ਕਿ ਉਹ ਤਾਂ ਸਾਰਾ ਕੁਛ ਤਾਂ ਆਪ ਅਰੇਂਜ ਕਰਨਾ ਉਹ ਮੈਨੇਜਮੈਂਟ ਵੀ ਕਰਨੀ ਪੈਂਦੀ ਹੈ ਸਾਰੀ ਤਾਂ ਉਹ ਬਹੁਤ ਟਫ ਹੁੰਦਾ ਸਾਨੂੰ ਅਸੀਂ ਡੇ ਵਨ ਤੋਂ ਆਪ ਕਰਦੇ ਰਹੇ ਤਾਂ ਸਾਨੂੰ ਇੰਨਾ ਉਹ ਕਦੀ ਧਿਆਨ ਨਹੀਂ ਗਿਆ ਪਰ ਇਹਦਾ ਸਵਾਲ ਬੜਾ ਸੀਗਾ ਔਰ ਬੜਾ ਮੁਸ਼ਕਿਲ ਹੈ ਜੋ ਤੁਸੀਂ ਪੁੱਛਿਆ ਕਿ ਤੁਸੀਂ ਇੰਨੇ ਡੇਰਿੰਗ ਕਿੱਦਾਂ ਹੋ ਗਏ ਹਨਾ ਫਿਲਮ ਬਣਾਉਣ ਲਈ ਤੇ ਉਹ ਇੱਕ ਮਾਹੌਲ ਤੋਂ ਦੂਜੇ ਮਾਹੌਲ ਚ ਆ ਕੇ ਜੋ ਤੁਸੀਂ ਸਾਰਾ ਕੁਛ ਆਪ ਹੀ ਅਰੇਂਜ ਕਰਨਾ ਮੈਨੇਜਮੈਂਟ ਆਪ ਕਰਨੀ ਹੈ ਤੇ ਫਾਈਨਾਂਸਿਸ ਆਪ ਦੇਖਣੇ ਇਟਸ ਰੀਅਲੀ ਟਫ
0: ਜਿਹੜੀ ਸਾਲ ਇੱਕ ਮਿਹਨਤ ਉਹ ਤਾਂ ਹੀ ਨਜ਼ਰ ਆਉਣੀ ਆ ਸੋਰੀ ਉਹ ਤਾਂ ਹੀ ਨਜ਼ਰ ਆਉਣੀ ਆ ਵੀ ਜੇ ਫਿਲਮ ਸਾਹਮਣੇ ਆਊਗੀ ਉਸ ਤੋਂ ਪਹਿਲਾਂ ਦਾ ਸਟਰਗਲ ਤਾਂ ਕਿਸੇ ਨੂੰ ਕੋਈ ਪਤਾ ਨਹੀਂ
3: ਹੈ
0: ਨਾ ਮਤਲਬ ਹੁਣ ਉਹ ਚਾਹੇ ਤਾਂ ਖਤਮ ਵੀ ਹੋ ਸਕਦਾ ਚਾਹੇ ਨਹੀਂ ਹੋਵੇ ਤਾਂ ਰਿਸੀਵ ਵੀ ਹੋਊਗਾ ਕੈਲਗਰੀ ਦੇ ਨੇੜੇ ਤੇੜੇ ਆਪਾਂ ਸ਼ੂਟ ਉਹਨੂੰ ਪਲਾਨ ਕਰ ਰਹੇ ਹਾਂ ਵੀ ਉੱਥੇ ਮਤਲਬ ਇਹਦੇ ਆਸੇ ਪਾਸੇ ਜਾਂ ਬੀਸੀ ਦੇ ਨੇੜੇ ਤੇੜੇ ਵੀ ਆਵਾਂ ਕਿਉਂਕਿ ਸਟੋਰੀ ਉਦਾਂ ਦੀ ਕੁਛ ਕਰ ਰਿਹਾ ਪੰਜਾਬ ਦਾ ਤੇ ਜਿਹੜਾ ਇੱਥੋਂ ਵਾਲਾ ਪਾਰਟ ਆ ਫਿਰ ਮੈਂ ਸੋਚ ਰਿਹਾ ਕਿਉਂਕਿ ਮੈਂ ਇੱਥੋਂ ਦਾ ਬੇਸਡ ਆ ਤੇ ਵੀ ਆਪਾਂ ਇੱਥੇ ਨੇੜੇ ਤੇੜੇ ਹੀ ਉਹਨੂੰ ਸ਼ੂਟ ਕਰੀਏ ਤੇ ਇੱਥੋਂ ਦੇ ਆਰਟਿਸਟ ਹੀ ਆਪਾਂ ਕਾਸਟ ਕਰੀਏ ਉਹਨਾਂ ਨਾਲ ਹੀ
2: ਜੇ ਅਪਰੋਚ ਕਰਨਾ ਹੋਵੇ ਤਾਂ ਕਿੱਦਾਂ ਕਰਨਾ ਤੁਹਾਨੂੰ
3: extracts everything from him
2: everything out what observe kar rahe ne close watch kar rahe ne
4: janam ne kyunki tusi apne level diyan gallan pata jehdiyan ne oh as a karo kyunki jehde swaal jehde tusi kar sakde ho ja jadon inne intelligent te vadhiya bande baithe hon te oh aap vich discussion karn oda apna maza hunda hai na ki swaal puchna main vi puchda wa matlab but ajj kyunki jo na hon te fir
3: ਮੈਂ ਤਾਂ ਕੁਛ ਹੋਰ ਕਹਿ ਰਿਹਾ ਸੀ ਜੀ ਮੈਂ ਕਿਹਾ ਜੀ ਇਹਨਾਂ ਦਾ ਵੀ ਤੁਹਾਡੇ ਵਰਗਾ ਸਕਿੱਲ ਹੈ ਇਹ ਬੰਦੇ ਨੂੰ ਲੈਂਦੇ ਨੇ ਉਹਨੂੰ ਥੋੜਾ ਛੇੜ ਕੇ ਫਿਰ ਚੁੱਪ ਹੋ ਜਾਂਦੇ
0: ਨੇ ਚਿੰਗਾਰੀ ਲਾ ਕੇ ਸਾਈਡ ਤੇ
3: ਫਿਰ ਉਹ ਸਾਰਾ ਕੁਛ ਕਰਵਾਉਂਦੇ ਨੇ
4: ਵਧੀਆ ਜੀ ਵੈਸੇ ਕਈ ਮੈਂ ਪੋਡਕਾਸਟ ਅੱਜ ਕੱਲ੍ਹ ਚੱਲਦੇ ਆ ਪਤਾ ਨੀ ਕਿਹੜੇ ਬੰਦੇ ਦਾ ਮੈਨੂੰ ਕੋਈ ਕਹਿ ਰਿਹਾ ਵੀ ਉਹਦੇ ਕੋਈ ਚਲਾ ਜਾਂਦਾ ਨਾ ਉਹ ਰਵਾ ਕੇ ਹੀ ਛੱਡਦਾ ਉਹਨੂੰ ਇੰਨੇ ਇਮੋਸ਼ਨ ਲੈਵਲ ਤੇ ਉਹਨੂੰ ਲੈ ਜਾਂਦੇ ਆ ਉਹਦੀ ਇਮੋਸ਼ਨ ਹੈ ਸਾਡੇ ਜਿਹੜੇ ਪੋਲੀਵਰ ਸਾਹਿਬ ਨੇ ਓਪੋਜੀਸ਼ਨ ਦੇ ਲੀਡਰ ਨੇ ਤੇ ਉਹ ਗਏ ਸਟੀਵਨ ਇੱਕ ਮੁੰਡਾ ਹੈਗਾ ਸੀਈਓ ਆਫ ਏਦਾਂ ਕਰਕੇ ਉਹਦਾ ਪੋਡਕਾਸਟ ਬਹੁਤ ਜ਼ਬਰਦਸਤ ਕਰਦਾ
3: ਪੋਡਕਾਸਟ
4: ਤੇ ਜਦੋਂ ਉਹਦੇ ਚ ਗਏ ਤੇ ਦੋ ਦੋ ਤਿੰਨ ਤਿੰਨ ਘੰਟੇ ਏਦਾਂ ਹੀ ਚੱਲੀ ਜਾਂਦਾ ਮਤਲਬ ਇਹ ਨੀ ਵੀ ਇੱਕ ਘੰਟੇ ਚ ਹੀ ਖਤਮ ਹੋ ਜਾਣਾ ਪੋਡਕਾਸਟ ਉਹਨਾਂ ਦਾ ਤੇ ਉਹ ਦੋ ਦੋ ਤਿੰਨ ਤਿੰਨ ਘੰਟੇ ਤੇ ਉੱਥੇ ਮੈਨੂੰ ਲੱਗਦਾ ਵੀ ਜਿੰਨਾ ਸਪੋਰਟ ਤੁਹਾਨੂੰ ਪਤਾ ਲੱਗਦਾ ਵੀ ਜਿਹੜੇ ਪੋਲੀਵਰ ਸਾਹਿਬ ਬਾਰੇ ਵੀ ਮੈਂ ਵੀ ਦੇਖਿਆ ਕਿ ਵੀ ਉਹ ਪਹਿਲਾਂ ਤਾਂ ਇਹੀ ਪਤਾ ਉਹ ਫੈਮਿਲੀ ਵੀ ਆਪ ਚ

0: ਫ੍ਰੀ ਹੋ ਜਾਂਦੀ ਤੇ ਫਿਰ ਤੁਸੀਂ ਦੇਖੋ ਵੀ ਉਹ ਇਕਨੋਮੀ ਸੀ ਜਿੱਥੋਂ ਇਹ ਬੰਦਾ ਸਟਰਗਲ ਕਰਕੇ ਤੇ ਕੰਜ਼ਰਵੇਟਿਵ ਬੰਦਾ ਹੁਣ ਲੀਡਰ ਕੰਜ਼ਰਵੇਟਿਵ ਬਟ ਜਿਹਦੇ ਬੈਕਗ੍ਰਾਉਂਡ ਦੇਖ ਤੇ ਉਹੀ ਹੁਣ ਵੀ ਵਾਈਫ ਉਹਦੀ ਜਿਹੜੀ ਮਤਲਬ ਡਿਫਰੈਂਟ ਕੰਟਰੀ ਤੋਂ ਜਿੱਦਾਂ ਪਾਉਂਦੇ ਤੇ ਬਟ ਉਹ ਜਿਹੜਾ ਲੀਡਰ ਹੈ ਉਹ ਲੀਡਰ ਜਿਹੜੇ ਰਾਈਟ ਵਿੰਗ ਲੋਕੀ ਕਹਿ ਲਓ ਉਹਨਾਂ ਦਾ ਕੰਜ਼ਰਵੇਟਿਵ ਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੋਂ ਨਿਕਲ ਕੇ ਆਉਂਦੀਆਂ ਜਾਂ ਜਿੱਦਾਂ ਤੁਸੀਂ ਇੱਕ ਦੇਖਿਆ ਮਾਲਵੀ ਕੀ ਸੀਗਾ ਉਹ ਜਿਹੜਾ ਏਅਰਲਾਈਨ ਵਾਲੇ ਜਿਹੜੇ ਉਹ ਵੀ ਇੰਗਲੈਂਡ ਜਾ ਕੇ ਤੇ ਉਹ ਵੀ ਉੱਥੇ ਕਿਸੇ ਪੋਡਕਾਸਟ ਵਾਲੇ ਨਾਲ ਐਡੇ ਵੱਡੀਆਂ ਵੱਡੀਆਂ ਮੀਡੀਆ ਚੈਨਲ ਛੱਡ ਕੇ ਤੇ ਉਹ ਪੋਡਕਾਸਟ ਘੰਟਾ ਹੀ ਕਰਦਾ
1: ਰਿਹਾ
0: ਸੋ ਕਹਿਣ ਦਾ ਮਤਲਬ ਵੀ ਇਹ ਕਈ ਵਾਰੀ ਮਾਹੌਲ ਓਦਾਂ ਦਾ ਬਣ ਜਾਂਦਾ ਕਿ ਤੁਸੀਂ ਖੁੱਲੀਆਂ ਗੱਲਾਂ ਪਤਾ ਜੇ ਓਦਾਂ ਦੇ ਉਹ ਤੇ ਡਿਫਰੈਂਟ ਡਿਫਰੈਂਟ ਬੈਕਗ੍ਰਾਉਂਡ ਦੇ ਲੋਕੀ ਹੁੰਦੇ ਆ ਪਰ ਤੁਸੀਂ ਤੇ ਸਾਰੇ ਟੈਲੈਂਟਡ ਇੱਕੋ ਤਰ੍ਹਾਂ ਦੇ ਹੋ ਤੇ ਦੈਟਸ ਵਾਈ ਮੇਰੀ ਕੋਸ਼ਿਸ਼ ਹੈ ਵੀ
2: ਤੁਸੀਂ ਆ ਜਿਹੜੀ ਸਟੋਰੀ ਸਾਨੂੰ ਸੁਣਾਈ ਹੈ ਨਾ ਇਹ ਤਾਂ ਸਾਡਾ ਕੰਮ ਵਧਾ ਦਿੱਤਾ
0: ਉਹ ਗੱਲਬਾਤ ਨੀ ਹੈਗੀ ਜਿੱਦਾਂ ਰੇਡੀਓ ਦੀ ਜਾਂ ਜੋ ਵੀ ਆਪਾਂ ਕਰਦੇ ਕਿਉਂਕਿ ਮੈਂ ਜਦੋਂ ਤੋਂ ਸ਼ੁਰੂ ਕੀਤਾ ਮੈਂ ਹਮੇਸ਼ਾ ਏਦਾਂ ਦਾ ਹੀ ਰੱਖਿਆ ਲੋਕਾਂ ਦੇ ਨਾਲ ਕੋਈ ਏਦਾਂ ਦਾ ਲੱਗੇ ਵੀ ਉਹ ਰੇਡੀਓ ਹੋਸਟ ਹੁਣ ਮੈਂ ਕਿਤੇ ਮੀਡੀਆ ਦਾ ਵੀ ਜਦੋਂ ਕੰਮ ਕਰਨ ਜਾਂਦੇ ਤੇ ਦੋਸਤ ਉਹ ਸਾਰੇ ਕਹਿੰਦੇ ਦੋਸਤੀ ਹੁੰਦੇ ਸਾਡੇ ਉਹਨਾਂ ਵਾਸਤੇ ਜਾਂਦੇ ਆਪਾਂ ਕੋਈ ਤੇ ਕਈ ਲੋਕੀ ਉਹ ਸਮਝਦੇ ਵੀ ਆਪਾਂ ਬੜੇ ਪ੍ਰੋਫੈਸ਼ਨਲੀ ਮੀਡੀਆ ਵਾਲੇ ਆ ਤੇ ਮੈਨੂੰ ਏਦਾਂ ਹੁੰਦਾ ਵੀ ਨਹੀਂ ਆਪਾਂ ਆਪਸ ਚ ਹੀ ਕਰਦੇ ਪਏ ਬਟ ਮੈਨੂੰ ਇਹ ਹੈ ਵੀ ਚਲੋ ਥੋੜਾ ਬਹੁਤਾ ਰੋਲ ਪਲੇ ਕਰਨ ਦਾ ਮੌਕਾ ਮਿਲਦਾ
1: ਹੈ ਨਹੀਂ ਓਵਰ ਦਾ ਪੀਰੀਅਡ ਮੈਂ ਸਮਝਦਾ ਹੀ ਹੈਜ਼ ਬਿਕਮ ਅ ਪ੍ਰੋਫੈਸ਼ਨਲ ਬਟ ਹੀ ਸਟਿਲ ਯੂ ਨੋ ਹੀ ਟ੍ਰਾਈਜ਼ ਕੋਸ਼ਿਸ਼ ਕਰਦੇ ਨੇ ਕਿ ਮੈਂ ਉਹਦਾ ਪ੍ਰੋਫੈਸ਼ਨਲ ਜਿਹੜਾ ਮੇਰਾ ਟੈਗ ਹੈ ਜਿਹੜਾ ਮੇਰੇ ਤੇ ਉਹਦਾ ਅਸਰ ਨਾ ਹੋਵੇ
3: ਹਾਂਜੀ ਉਹਨੂੰ ਪਏ ਕਹਿ ਸਕਦੇ ਕਿ
1: ਆਪਣੀ ਨੈਗੇਟਿਵ ਰੱਖਾ
3: ਹਾਂਜੀ ਹਾਂਜੀ ਜੋ ਜੋ ਇਹਦਾ ਇਨਵਾਇਰਨਮੈਂਟ ਆ ਉਹ ਵਰਕਿੰਗ ਕਲਚਰ ਆ ਉਹ ਇੰਨਾ ਇਦਾਂ ਦਾ ਲੱਗੇ ਕਿ ਬੰਦਾ ਲੱਗੇ ਨਹੀਂ ਕਿ ਜੋਬ ਕਰਦਾ
2: ਬਿਲਕੁਲ ਡਿਫਰੈਂਟ ਹੈ ਐਕਸਪੀਰੀਅੰਸ
3: ਹਾਂਜੀ ਮੈਨੂੰ
2: ਤਾਂ ਇੰਡੀਆ 'ਚ ਵੀ ਬਹੁਤ ਜਗ੍ਹਾ ਗਿਆ ਜਾਂ ਇੱਥੇ ਵੀ ਸਾਰੇ ਚੈਨਲਸ ਤੇ ਗਿਆ ਪਰ ਇਹ ਪਹਿਲਾ ਐਕਸਪੀਰੀਅੰਸ ਹੈ ਜਿੱਥੇ ਮੈਂ ਰੀਲੀ ਇੰਜੋਏ ਕਰ ਰਿਹਾ ਸੋ ਮੈਨੂੰ ਕੋਈ ਇਹ ਨਹੀਂ ਹੈ ਕਿ ਕੋਈ ਮਾਈਕ ਹੈ ਜਾਂ ਕੁਛ ਹੈ ਸਾਡੇ
3: ਮੈਂ ਤਾਂ ਅੱਗੇ ਮੈਂ ਕਹਿੰਦਾ
2: ਮੈਂ ਤਾਂ
3: ਇਹ ਤਾਂ
2: ਵੈਰੀ ਗੁੱਡ ਬਹੁਤ ਅੱਛਾ ਹੈ
0: ਜੀ ਇਨਵਾਇਰਨਮੈਂਟ ਜੀ ਤੁਸੀਂ ਪਹਿਲਾਂ ਕਰੋ ਫਿਰ
3: ਸੋਰੀ ਮੈਂ ਕਿਹਾ ਮਿੰਤਾ
2: ਇੱਦਾਂ ਖੋ ਕੇ ਬਹਿ ਗਈ
3: ਮੈਂ ਇਹ ਤਾਂ ਇੱਦਾਂ ਫੀਲ ਹੋ ਰਿਹਾ ਜਿੱਦਾਂ ਆਪਾਂ ਸਰਦੀਆਂ 'ਚ ਨਹੀਂ ਰਜਾਈ 'ਚ ਬੈਠੇ ਹੁੰਦੇ ਆ ਰਾਤ ਨੂੰ ਨਾਲ ਦੁੱਧ ਪੀਣ ਨਾਲ ਗੱਲਾਂ ਕਰ ਰਹੇ ਪੂਰੀ ਫੈਮਿਲੀ ਬੈਠੀ ਹੁੰਦੀ ਹੈ ਮਤਲਬ ਉਹੋ ਜਿਹਾ ਮਾਹੌਲ ਲੱਗ ਰਿਹਾ
0: ਬਹੁਤ ਵਧੀਆ ਹੈ ਰੈਡ ਸਟੋਨ ਵਾਲੇ ਨੇ ਅੱਜ ਮੈਂ ਗਿਆ ਨੀ ਕਿਉਂਕਿ ਤੁਹਾਨੂੰ ਦੱਸਿਆ ਵੀ ਮੈਂ ਫਸ ਗਿਆ ਸੀ ਪਰ ਉਦੋਂ ਉਹ ਵੀ ਆਏ ਤਿੰਨ ਚਾਰ ਜਣੇ ਸੀਗੇ ਤੇ ਉਹਨਾਂ ਦੇ ਨਾਲ ਤਿੰਨ ਚਾਰ ਜਣੇ ਤਿੰਨ ਜਣੇ ਦੇ ਆਰਗੇਨਾਈਜ਼ਰ ਸੀਗੇ ਦੋ ਸਿੰਗਰ ਲੈ ਕੇ ਆਏ ਸੀ ਨਾਲ ਰੂਪੋ ਵਾਲੀ ਆ ਹੁਣ ਇਹਦੇ ਇੱਕ ਕੁੜੀ ਤੇ ਉਹ ਬੜਾ ਵਧੀਆ ਗੱਲਾਂ ਕਰਨ ਤੇ ਉਹ ਮੁੰਡਾ ਕੀ ਆਪਣਾ ਜਿਹੜਾ ਧਰੁਵ ਤੇ ਜਦੋਂ ਬੰਦ ਬੁੰਦ ਹੋ ਗਏ ਕਹਿੰਦਾ ਭਾਜੀ ਇੰਨਾ ਮਜ਼ਾ ਆਪਾਂ ਕਦੀ ਨੀ ਕੀਤਾ ਇਹਨਾਂ ਨੇ ਤੇ ਕਹਿੰਦਾ ਵੀ ਅੱਜ ਕਹਿੰਦਾ ਸਾਨੂੰ ਕਹਿਣਾ ਪਏਗਾ ਵੀ ਇੰਨਾ ਵਧੀਆ ਸਾਡੀ ਇੰਟਰਵਿਊ ਕਿਤੇ ਨੀ ਹੋਈ ਤੇ ਮੈਂ ਕਿਹਾ ਜੇ ਤੂੰ ਕਹੇਗਾ ਵੀ ਨਹੀਂ ਵਧੀਆ ਹੋਈ ਤੇ ਘਸੁੰਨ ਖਾਏਗਾ ਮੇਰੇ ਕੋਲ ਕਹਿਣਾ ਮਤਲਬ ਵੀ ਤੂੰ ਭਰਾ ਹੈ ਮੇਰਾ ਛੋਟਾ ਕਹਿਣਾ ਹੀ ਕਹਿਣਾ ਮੈਨੂੰ
1: ਮੈਨੂੰ ਵੀ ਇੱਕ ਸਾਲ ਹੋ ਗਿਆ ਜੀ ਇਹਨਾਂ ਨਾਲ ਜੁੜਿਆ ਲਗਭਗ ਸਾਲ ਜਾਂ ਥੋੜਾ ਜ਼ਿਆਦਾ ਹੋਇਆ ਮਤਲਬ ਮੈਂ ਵੀ ਹੁਣ ਕਿਉਂਕਿ ਸਾਰੇ ਕਹਿ ਰਹੇ ਨੇ ਤੇ ਮੈਨੂੰ ਵੀ ਕਹਿਣਾ ਚਾਹੀਦਾ ਆਈ ਹੈਵ ਆਲਸੋ ਇੰਜੋਇਡ ਟੁਡੇ ਦ ਬੈਸਟ ਦ ਮੈਕਸਿਮਮ
2: ਥੈਂਕ ਯੂ ਕ੍ਰੈਡਿਟ ਗੋਜ਼ ਟੂ ਬਾਈ
1: ਦਿਸ ਇਜ਼ ਵਾਟ ਆਈ ਵਾਸ ਡੂਇੰਗ
2: ਕ੍ਰੈਡਿਟ ਗੋਜ਼ ਟੂ ਬਾਈ
0: ਸੋ ਇਹ ਵੀ ਚਲੋ ਏਦਾਂ ਹੀ ਰਲ ਮਿਲ ਕੇ ਗੱਪਾਂ ਮਾਰਦੇ ਜਦੋਂ ਇੰਨਾ ਟੈਲੈਂਟ ਹੈਗਾ ਤੇ ਫਿਰ ਸਿੱਧੇ ਹੀ ਸਵਾਲ ਸਿੱਧੇ ਜਵਾਬ ਨਹੀਂ ਹੋਣੇ ਚਾਹੀਦੇ ਨਾਰਮਲ ਜ਼ਿੰਦਗੀ ਦੀਆਂ ਗੱਲਾਂ ਹੋਣੀ
1: ਚਾਹੀਦੀ ਮੈਂ ਇਸ ਗੱਲ ਤੋਂ ਵੀ ਬੜਾ ਕਾਇਲ ਅੰਦਰੋਂ ਹੋ ਰਿਹਾ ਕਿ ਤੁਸੀਂ ਯੂ ਹੈਵ ਟੇਕਨ ਅ ਵੈਰੀ ਅਗੇਨ ਆਈ ਐਮ ਯੂਜ਼ਿੰਗ ਦ ਸੇਮ ਵਰਡ ਰਿਸਕੀ ਐਂਡ ਡੇਅਰਿੰਗ ਸਬਜੈਕਟ ਬਿਕੋਜ਼ ਅੱਜ ਕੱਲ੍ਹ ਜਿਹੜਾ ਸਾਰਾ ਮਾਹੌਲ ਹੈ ਉਹ ਧਰਮ ਨੂੰ ਲੈ ਕੇ ਸਾਡੀਆਂ ਨਵੀਆਂ ਨਵੀਆਂ ਉਹਦੇ ਬਾਰੇ ਡੈਫੀਨੇਸ਼ਨਸ ਬਣ ਰਹੀਆਂ ਨੇ ਸਾਡਾ ਜਿਹੜਾ ਧਰਮ ਨੂੰ ਲੈ ਕੇ ਸਾਇੰਟਿਫਿਕ ਮਾਇੰਡ ਹੁੰਦਾ ਸੀ ਉਹ ਥੋੜਾ ਜਿਹਾ ਚੇਂਜ ਹੋ ਰਿਹਾ ਵੀ ਆਰ ਗੈਟਿੰਗ ਮੋਰ ਟੂਵਰਡਸ ਦ ਰਿਚੁਅਲਿਜ਼ਮ ਤੇ ਉਹ ਸਾਰੇ ਮਾਹੌਲ ਦੇ ਵਿੱਚ ਇਹੋ ਜਿਹੀ ਗੱਲ ਕਰਨਾ ਇਟਸ ਵੈਰੀ ਨਾ ਚੈਲੰਜ
3: ਹਾਂਜੀ ਪਹਿਲੀ ਗੱਲ ਤਾਂ ਇਹ ਹੈ ਕਿ ਮਤਲਬ ਨੋ ਡਾਊਟ ਚੈਲੰਜ ਤਾਂ ਹੈਗਾ ਆ ਬਟ ਇਹ ਕਿ ਬਾਬੇ ਮਤਲਬ ਜੇ ਤੁਸੀਂ ਫਿਲਮ ਦੇਖੋਗੇ ਨਾ ਉਹ ਚ ਬਾਬੇ ਨਾਲ ਰਿਲੇਟਡ ਕੁਛ ਨਹੀਂ ਹੈਗਾ ਜਾਂ ਗੋਡਮੈਨ ਨਾਲ ਰਿਲੇਟਡ ਕੁਛ ਨਹੀਂ ਹੈਗਾ ਉਹ ਕਿਸੇ ਹੋਰ ਐਂਗਲ ਦੀ ਗੱਲ ਹੋ ਰਹੀ ਹੈ ਬਿਲੀਫ ਔਰ ਡਿਸਬਿਲੀਫ ਦੀ ਗੱਲ ਹੋ ਰਹੀ ਹੈ

0: ਉਹ ਜੋ ਤੁਸੀਂ ਪੂਰੀ ਦੇਖੋਗੇ ਤੁਹਾਨੂੰ ਉਦੋਂ ਉਦੋਂ ਮਤਲਬ ਉਦੋਂ ਐਕਚੁਅਲੀ ਸਮਝ ਆਊਗਾ ਅੱਛਾ ਯਾਰ ਕਿ ਉਹ ਬੇਸ ਲਾਈਨ ਉਹ ਹੈ ਔਰ ਦੂਸਰੀ ਗੱਲ ਆ ਕਿ ਡੇਅਰਿੰਗ ਦਾ ਫਿਰ ਜੇ ਮਤਲਬ ਫਿਲਮ ਮੇਕਰ ਜਾਂ ਕੋਈ ਥੀਏਟਰ ਵਾਲਾ ਗੱਲ ਨੀ ਕਰੂਗਾ
1: ਕੌਣ
0: ਕਰੇਗਾ ਕੌਣ ਫਿਰ ਰਹਿ ਗਈ ਕਿਆ ਫਿਰ ਤਾਂ ਪੋਲੀਟਿਕਸ ਹੀ ਰਹਿ ਗਈ ਆ ਕਿ ਉਹੀ ਗੱਲ ਕਰਨਗੇ ਉਹੀ ਕਰਨਗੇ ਇਹੀ ਤਾਂ ਇੱਕ ਮੀਡੀਅਮ ਹੈ ਤੁਸੀਂ ਜਿਹਦੇ ਵਿੱਚ ਤੁਸੀਂ ਆਪਣੀ ਗੱਲ ਵੀ ਰੱਖ ਸਕਦੇ ਹੋ ਤੁਸੀਂ ਐਂਟਰਟੇਨ ਵੀ ਕਰ ਸਕਦੇ
1: ਸਾਡੇ ਨਾ ਇੱਕ ਹਿੰਦੀ ਦੇ ਬੜੇ ਅੱਛੇ ਕਵੀ ਨੇ ਉਹਨਾਂ ਨੇ ਅੰਗਰੇਜ਼ੀ ਚ ਕਾਫੀ ਲਿਖਿਆ ਡਾਕਟਰ ਵਾਜਪਾਈ
0: ਕਲਚਰ ਦੀ ਜਾਂ ਉਹਨਾਂ ਨੇ ਉਸ ਸਿਸਟਮ ਦੀ ਜਾਂ ਉਹਨਾਂ ਦੇ ਜੋ ਬੀਤਿਆ ਉਹਨਾਂ ਦੀ ਗੱਲ ਕੀਤੀ ਆ
1: ਰਾਜੇਸ਼ ਬੱਬਰ ਸੋਰੀ ਰਾਜ ਬੱਬਰ ਦੇ ਬੇਟੇ ਨੇ ਖੱਟਰ ਨੇ ਉਹਨੇ ਵੀ ਇਰਾਨੀਅਨ ਡਾਇਰੈਕਟਰ ਨਾਲ ਮੈਂ ਨਾਮ ਭੁੱਲ ਰਿਹਾ ਵਰਲਡ ਫਿਲਮ ਡਾਇਰੈਕਟਰ ਹਮੀਦੀ ਦੇ ਨਾਲ ਉਹਨਾਂ ਨਾਲ ਕੰਮ ਕੀਤਾ
2: ਮੈਨੂੰ ਅੱਜ ਪਹਿਲੀ ਵਾਰੀ ਵੈਸੇ ਮੈਨੂੰ ਵੀ ਪਤਾ ਲੱਗਾ ਜਿਹੜਾ ਮੈਂ ਦੱਸਿਆ ਕਿ ਵੀ ਇਰਾਨੀ ਫਿਲਮ ਵੀ ਐਡੀ ਜ਼ਬਰਦਸਤ ਹੈ ਤੁਸੀਂ ਤਾਂ ਕਿਉਂਕਿ ਆਰਟ ਨਾਲ ਜੁੜੇ ਹੋ ਬਟ ਮੈਨੂੰ ਖਬਰਾਂ ਦੇ ਨਾਲ ਹੀ
0: ਬੱਚਿਆਂ ਨੇ ਵੈਸੇ ਹਰੇਕ
1: ਟੋਪਿਕ ਉੱਥੇ ਕਿਉਂਕਿ ਉਹਨਾਂ ਨੂੰ ਬੜਾ ਕੁਛ ਉੱਥੇ ਤੁਸੀਂ ਗੱਲ ਨਾ ਕਰੋ ਐਵੇਂ ਲਈ ਕਰੋ ਤੇ ਐਵੇਂ ਲਈ ਨਾ ਕਰੋ ਜਿਹੜਾ ਸਾਰਾ ਸਿਸਟਮ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਦਾ ਤੇ ਰਾਹ ਦੋਸ਼ ਤਾਂ ਸੀਗਾ ਅੱਜ ਵੀ ਹੈ ਲੇਕਿਨ ਫਿਰ ਵੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਫਿਰ ਬੱਚਿਆਂ ਦੇ ਰਾਹੀਂ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ
0: ਕਿਉਂਕਿ ਉਹ ਬਹੁਤ ਰੂਟਡ ਨੇ ਉਹਨਾਂ ਦੀ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਤੁਸੀਂ ਫਿਲਮ ਦੇਖੋਗੇ ਸਾਈਕਲ ਦਿੱਤੇ ਬਣਾਈ ਹੋਈ ਪੂਰੀ ਫਿਲਮ ਤੇ ਉਹ ਤੁਸੀਂ ਉਹ ਫਿਲਮ ਨੂੰ ਛੱਡ ਹੀ ਨਹੀਂ ਸਕਦੇ ਵੀ ਯਾਰ ਇੰਨੀ ਗੱਲ ਹੋ ਸਕਦੀ ਹੈ ਸਿਰਫ ਸਾਈਕਲ ਦੇ ਉੱਤੇ ਠੀਕ ਹੈ ਮਤਲਬ ਏਦਾਂ ਦਾ
2: ਬਹੁਤ ਵਧੀਆ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਫਿਰ ਆਪਾਂ ਇਹਨੂੰ ਵਾਈਂਡ ਅਪ ਕਰਦੇ ਹਾਂ ਠੀਕ ਹੈ ਬਾਕੀ ਦੀਆਂ ਗੱਲਾਂ ਬਾਤਾਂ ਨੂੰ ਤੇ ਸਮਾਂ ਜਿਹੜਾ ਜੀ ਬੜੀ ਤੇਜ਼ੀ ਨਾਲ ਭੱਜਦਾ ਜਾ ਰਿਹਾ 4:45 ਵੱਜਣ ਵਾਲੇ ਆ ਤੇ ਜਿੱਦਾਂ ਤੁਸੀਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣਿਆ ਸੀ ਹੋਰ ਸੁਣਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਤੇ ਮਿਲਦੇ ਇੱਕ ਬ੍ਰੇਕ
3: ਠੀਕ
2: ਥੈਂਕ ਯੂ
4: ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ
5: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
4: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
5: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
4: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
5: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
5: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday, 7 to 8 p.m. Sunday, 1 to 5 p.m.
4: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat he immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
5: Regulated Canadian Immigration Consultant.
4: 403-225-1111.
3: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
6: No, ji, ek bari fir to swagat hai Sabrang Radio 94.7. Apne sare listeners ta aaj de program ch apan galbat kar rahe hain Navpreet ji, jehda ki Navpreet Moti hai, inhan da naam hai, te ਮੋਤੀ ਫਿਲਮਸ ਔਨ ਕਰਦੇ ਆ ਤੇ ਉਹਦੇ 'ਚ ਇੱਕ ਨਵੀਂ ਫਿਲਮ ਲੈ ਕੇ ਆਏ ਜਿਹੜੀ ਕੱਲ੍ਹ ਪਰਸੋਂ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਉਹਦਾ ਆਲਰੇਡੀ ਤੁਹਾਨੂੰ ਯੂਟਿਊਬ ਚੈਨਲ 'ਤੇ ਮਿਲ ਜਾਏਗਾ, ਇਨਫੋਰਮੇਸ਼ਨ ਮਿਲ ਜਾਏਗੀ। ਅਤੇ ਉਹਦੇ ਨਾਲ ਨਾਲ ਰਜੇਸ਼ ਗੰਗਾ ਹਾਜੀ ਜਿਹੜੇ ਕਿ ਸਾਡੇ ਲੋਕਲ ਕੈਲਗਰੀ ਦੇ ਅੰਦਰ ਬਹੁਤ ਡਰਾਮੇ ਕਰ ਚੁੱਕੇ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਡਿਫਰੈਂਟ ਲੈਵਲ ਦੇ ਉੱਤੇ, ਅਤੇ ਲੋਕਾਂ ਨੂੰ ਰਮੇਸ਼ ਜੀ ਨੇ ਗਵਾਹੀ ਭਰੀ ਹੈ ਉਹਦੀ ਕਿ ਵੀ ਇਹ ਲੋਕਾਂ ਕੋਲ ਆਰਟ ਇਹੋ ਜਿਹਾ ਕਢਵਾ ਲੈਂਦੇ ਜਿਹੜਾ ਕੋਈ ਕਰਦਾ। ਅਤੇ ਨਾਲ ਦੀ ਨਾਲ ਹੀ ਰਮੇਸ਼ ਜੀ ਸਾਡੇ ਨਾਲ ਬੈਠੇ ਨੇ ਅਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ। ਬੈਕ ਟੂ ਰਜੇਸ਼ ਜੀ, ਕਿਉਂਕਿ ਉਹਨਾਂ ਦੇ ਹੱਥ ਚ ਮਾਈਕ ਹੈ, ਫਿਰ ਇਹਨਾਂ ਨੇ ਕਹਿਣਾ ਮੈਨੂੰ ਮਾਈਕ ਫੜਾ
7: ਜੇ ਇਹੀ ਗੱਲ ਸੀ ਤਾਂ। ਮੇਰੀ ਨਾ ਡੇ 1 ਤੋਂ ਇਹੋ ਹੀ ਮੇਰੀ ਗਰੀਡ ਰਹੀ ਹੈ ਕਿ ਮੈਂ ਮੈਕਸੀਮਮ ਆਰਟਿਸਟ ਇੱਥੇ ਬਣਾ ਸਕਾਂ, ਟ੍ਰੇਨ ਕਰ ਸਕਾਂ, ਹਰ ਇੱਕ ਨੂੰ ਮੌਕਾ ਦੇ ਸਕਾਂ ਸਟੇਜ ਤੇ ਜਾਣ ਦਾ, ਕਿਉਂਕਿ ਮੇਰਾ ਰਿਲੇਸ਼ਨ ਸਟੇਜ
8: ਸਟੇਜ ਨਾਲ।
7: ਮੈਂ ਲੋਕਲ ਆਰਟਿਸਟਾਂ ਵੱਲੋਂ ਜਿਹੜੇ ਨਹੀਂ ਵੀ ਹੈ, ਜਿਹੜੇ ਬਣਨਾ ਚਾਹੁੰਦੇ, ਜਿਹੜੀ ਬਰਨਿੰਗ ਡਿਜ਼ਾਇਰ ਰੱਖ ਰਹੇ ਨੇ, ਰਾਈਟ, ਪਰ ਹਿੰਮਤ ਨਹੀਂ ਕਰਦੇ ਕਿ ਨਹੀਂ ਸਾਡੇ ਤੋਂ ਨਹੀਂ ਹੋਣਾ, ਹਨਾ, ਪਰ ਦਿਲ ਬਹੁਤ ਕਰਦਾ ਇਹਦਾ, ਉਹਨਾਂ ਦਾ ਮਾਈਂਡ ਕਦੀ ਕੁਛ ਕਹਿੰਦਾ ਕਦੀ ਕੁਛ ਕਹਿੰਦਾ, ਤੇ ਉਹਨਾਂ ਲਈ ਈਜ਼ੀ ਕਰ ਦੋ ਔਰ ਉਹਨਾਂ ਨੂੰ ਜ਼ਰੂਰ ਮੌਕਾ ਦਿਓ। ਤੁਸੀਂ ਕੈਲਗਰੀ ਚ ਹੋ ਐਂਡ ਯੂ ਆਰ ਏ ਫਿਲਮ ਮੇਕਰ, ਰਾਈਟ, ਤੇ ਉਹ ਤੁਸੀਂ ਉਹਨਾਂ ਨੂੰ ਮੌਕਾ ਦਿਓ ਔਰ ਇਹ ਮੇਰੀ ਸਿਫਾਰਿਸ਼ ਹੈ ਉਹਨਾਂ ਨੂੰ, ਔਰ ਮੈਂ ਚਾਹੂੰਗਾ ਕਿ ਉਹਨਾਂ ਨੂੰ ਮੋਟੀਵੇਟ ਵੀ ਕਰੋ ਕਿ ਤੁਸੀਂ ਆਓ, ਤੁਸੀਂ ਆ ਕੇ ਆਡੀਸ਼ਨਸ ਦਿਓ ਔਰ ਤੁਹਾਨੂੰ ਚਾਂਸ ਦਿੱਤਾ ਜਾਏਗਾ। ਐਤਕੀ ਨਹੀਂ ਤਾਂ ਅਗਲੀ ਵਾਰੀ, ਕਿਉਂਕਿ ਹੁਣ ਤਾਂ ਤੁਹਾਡੇ ਕੋਲ ਮੇਰੇ ਖਿਆਲ 2-3 ਪ੍ਰੋਜੈਕਟ ਹੈ ਜਿੱਦਾਂ ਤੁਸੀਂ ਮੈਨੂੰ ਦੱਸੇ ਸੀਗੇ, ਸੋ ਉਹਦੇ ਬਾਰੇ ਕੁਛ
8: ਚਾਨਣ ਮਤਲਬ। ਆਫਕੋਰਸ ਮੈਂ, ਕਿਉਂਕਿ ਜੇ ਇੱਥੇ ਕੈਲਗਰੀ 'ਚ ਸ਼ੂਟ ਕਰੂੰਗਾ ਜਾਂ ਕੈਲਗਰੀ ਦੇ ਲਾਗੇ ਛਾਗੇ ਜਿੱਥੇ ਵੀ ਆਪਾਂ ਨੂੰ ਸੂਟੇਬਲ ਹੋਇਆ ਜਾਂ ਜਿੱਥੇ ਇਨਵਾਇਰਮੈਂਟ ਹੋਇਆ, ਤਾਂ ਸਾਡੀ ਪਹਿਲੀ ਪ੍ਰੈਫਰੈਂਸ ਇਹੀ ਰਹੂਗੀ ਕਿ ਆਪਣੇ ਜਿਹੜੇ ਲੋਕਲ ਇੱਥੋਂ ਦੇ ਨੇ

0: ਆਰਟਿਸਟ ਵੀ ਉਹਨਾਂ ਨੂੰ ਨਾਲ ਰੀਚ ਕੀਤੀ ਜਾਵੇ ਕਿਉਂਕਿ ਉਹਦਾ ਬੈਨੀਫਿਟ ਇਹ ਹੈ ਕਿਉਂਕਿ ਕੁਛ ਚੀਜ਼ਾਂ ਇੱਥੋਂ ਦੀਆਂ ਉਹਨਾਂ ਨੂੰ ਆਲਰੇਡੀ ਪਤਾ ਨੇ ਠੀਕ ਹੈ ਬਾਹਰੋਂ ਕਿਸੇ ਸਟੇਟ ਤੋਂ ਲਿਆਵਾਂਗੇ ਜਾਂ ਉੱਧਰ ਲੈ ਕੇ ਆਵਾਂਗੇ ਤਾਂ ਇੱਥੋਂ ਦਾ ਇਨਵਾਇਰਮੈਂਟ ਜਾਂ ਇੱਥੋਂ ਦਾ ਕਾਫੀ ਸਾਰੀ ਚੀਜ਼ਾਂ ਨੂੰ ਆਲਰੇਡੀ ਪਤਾ ਨੇ ਇਹ ਬੈਨੀਫਿਟ ਹੁੰਦਾ ਹੈ ਤੁਹਾਨੂੰ ਲੋਕਲ ਕਾਸਟ ਕਰਨ ਵਾਸਤੇ ਹੁਣ ਰਹੀ ਗੱਲ ਵੀ ਉਹਨਾਂ ਨੂੰ ਚਾਂਸ ਮਤਲਬ ਇਹੀ ਹੈ ਕਿ ਆਪਾਂ ਆਪਣਾ ਈਮੇਲ ਸ਼ੇਅਰ ਕਰਾਂਗੇ ਤੇ ਉਹਦੇ ਵਿੱਚ ਜਿੰਨੇ ਵੀ ਬੰਦੇ ਵੱਧ ਤੋਂ ਵੱਧ ਆਪਾਂ ਨੂੰ ਆਪਣਾ ਆਪਣੇ ਬਾਰੇ ਜਾਂ ਰੈਜ਼ਿਊਮੇ ਜਾਂ ਜੋ ਵੀ ਕੁਛ ਵੀ ਹੈਗਾ ਆਪਣੇ ਨਾਲ ਸ਼ੇਅਰ ਕਰਨ ਤਾਂ ਅਸੀਂ ਉਹਨਾਂ ਨੂੰ ਸਾਡੀ ਟੀਮ ਕਨੈਕਟ ਕਰ ਲੈਗੀ ਆਪਣੇ ਆਪ ਜੋ ਉਹਨਾਂ ਦੇ ਕਰੈਕਟਰ ਵਿੱਚ ਸੂਟੇਬਲ ਹੋਏਗਾ ਔਰ ਰਹੀ ਗੱਲ ਕਿ ਮਤਲਬ ਇਹ ਹੈ ਕਿ ਆਪਾਂ ਕੰਮ ਅਸੀਂ ਕਰਵਾ ਲਾਂਗੇ ਉਹ ਕੋਈ ਐਡੀ ਨਹੀਂ ਹੈਗਾ ਬਸ ਤੁਸੀਂ ਪਹਿਲਾਂ ਸਟੈਪ ਤੁਸੀਂ ਵਧਾਉਣਾ ਅੱਗੇ ਅਸੀਂ ਤੁਹਾਡੇ ਨਾਲ
1: ਮੈਂ ਤੁਹਾਡੇ ਸਾਰਿਆਂ ਦੇ ਬਿਹਾਫ ਤੇ ਕਹਿ ਦਿੰਦਾ ਕਿ ਅਸੀਂ ਤੁਹਾਡੇ ਨਾਲ ਹੈ ਕੋਈ ਵੀ ਤੁਹਾਨੂੰ ਜ਼ਰੂਰਤ ਹੋਏ ਭਾਜੀ ਦਾ ਨੰਬਰ ਤੁਹਾਡੇ ਕੋਲ ਹੋਏਗਾ ਇਹਨਾਂ ਦਾ ਵੀ ਹੋਏਗਾ ਭਾਈ ਸਾਹਿਬ ਦਾ ਵੀ
0: ਬਿਲਕੁਲ ਬਿਲਕੁਲ
1: ਮੇਰਾ ਤਾਂ ਹੈ ਹੀ ਹੈ ਵੀ ਆਰ ਆਲਵੇਜ਼ ਅਵੇਲੇਬਲ
2: ਆਈ ਐਮ ਮੂਵਡ ਫਰੋਮ ਬਾਈ ਦ ਕੁਐਸਚਨ ਹੀ ਹੈਜ਼ ਪੋਸਟ ਯੂ ਕਿਉਂਕਿ ਇਹ ਗੱਲ ਕਰਨੀ ਇੱਕ ਆਪਣੀ ਪੂਰੀ ਕਮਿਊਨਿਟੀ ਨੂੰ ਰਿਪ੍ਰੈਜ਼ੈਂਟ ਕਰਦੇ
0: ਹਾਂ
2: ਉਹ ਸਾਰੇ ਬੰਦੇ ਨੇ ਜਿਹਨਾਂ ਦੀ ਖੁਆਇਸ਼ ਹੈ
0: ਲੇਕਿਨ
2: ਉਹ ਖੁਆਇਸ਼ ਬਾਹਰ ਨਹੀਂ ਆ
0: ਰਹੀ
2: ਉਹਨਾਂ ਦੀ ਸਿਫਾਰਿਸ਼ ਕਰਨੀ
0: ਨਹੀਂ ਨਹੀਂ ਬਹੁਤ ਸੋਹਣੀ ਗੱਲ
2: ਹੈ
0: ਸਾਨੂੰ ਹਮੇਸ਼ਾ ਹੀ ਫਰੈਸ਼ ਆਰਟਿਸਟ ਹੀ ਚਾਹੀਦੇ ਹੁੰਦੇ ਨੇ ਕਿਉਂਕਿ ਫਰੈਸ਼ ਮਾਈਂਡ ਨੂੰ ਬਹੁਤ ਜਲਦੀ ਟ੍ਰੇਨਡ ਕੀਤਾ ਜਾ ਸਕਦਾ ਅਦਰ ਦੈਨ ਕਿ ਜੇ ਆਪਾਂ ਕੋਈ ਪਹਿਲਾਂ ਬਹੁਤ ਕਰੈਕਟਰ ਕੀਤੇ ਹੋਣੇ ਆ ਉਸ ਤਰੀਕੇ ਨਾਲ ਉਹਦੇ ਕੰਪੈਰੀਜ਼ਨ ਮਤਲਬ ਜੇ ਆਪਾਂ ਨੂੰ ਫਰੈਸ਼ ਮਿਲਦੇ ਤਾਂ ਲੋਕਲ ਮਿਲਦੇ ਆ ਤਾਂ ਉਸ ਤੋਂ ਬੈਸਟ ਕੁਛ ਨਹੀਂ ਹੁੰਦਾ
2: ਦਿਸ ਇਜ਼ ਦ ਬਿਊਟੀ ਆਫ ਮਿਸਟਰ ਰਾਜੇਸ਼
0: ਹਾਂਜੀ
2: ਹੀ ਇਜ਼ ਨਾਟ ਟ੍ਰੇਨਡ
0: ਹਾਂਜੀ ਹਾਂਜੀ ਹਾਂਜੀ
2: ਸੋ ਹੀ ਇਜ਼ ਫਰੈਸ਼ ਹੀ ਇਜ਼ ਆਲਵੇਜ਼ ਫਰੈਸ਼
1: ਮੈਨੂੰ ਤਾਂ ਹੀਰੋ ਬਣਾਉਣਾ ਲੱਗਦਾ ਹੀਰੋ ਨੂੰ ਕੀ ਹੀਰੋ ਬਣਾਉਣਾ ਜੀ
3: ਨਹੀਂ ਤੇ ਚਲੋ ਵਿਲੇ ਨਹੀਂ ਬਣਾ ਲਓ ਕੁਛ ਨਾ ਜਦੋਂ ਆ ਰੋਲ ਹੋਵੇ ਲੱਗੇ ਸੀ ਵੀ ਬੰਦਾ ਚਲੋ
1: ਤੁਹਾਡਾ ਨਾਲ ਹੋਣਾ ਹੀ ਸਕਸੈਸ ਹੋਣਾ ਪ੍ਰੋਜੈਕਟ ਦਾ
0: ਥੈਂਕ ਯੂ
1: ਥੈਂਕ ਯੂ ਬਹੁਤ ਵਧੀਆ ਗੱਲਾਂ ਪਤਾ ਚੱਲ ਰਹੀਆਂ ਨੇ ਤੇ ਕੈਲਗੀ ਵਾਲੇ ਜਿਹੜੇ ਦੋਸਤ ਸੁਣ ਰਹੇ ਆ ਦੇਖ ਰਹੇ ਆ ਉਹਨਾਂ ਨੂੰ ਦੱਸ ਦਈਏ ਵੀ ਇੱਥੇ ਤੁਹਾਡੇ ਖਿਲਾਫ਼ ਬੜਾ ਵੱਡਾ ਪ੍ਰੋਪੋਗੰਡਾ ਹੋ ਰਿਹਾ ਆਉਣ ਵਾਲੇ ਤੁਹਾਡੀਆਂ ਨੀਂਦਾਂ ਆਰਾਮ ਕੀਤੀਆਂ ਤੁਹਾਨੂੰ ਐਕਟਰ ਬਣਾ ਕੇ ਛੱਡਣਾ ਤੇ ਜਿਹਦੇ ਜਿਹਦੇ ਚ ਥੋੜਾ ਵੀ ਟੈਲੈਂਟ ਹੈਗਾ ਜੇ ਕਿਸੇ ਨੂੰ ਲੱਗਦਾ ਵੀ ਮੈਂ ਕੁਛ ਟੈਲੈਂਟ ਰੱਖਦਾ ਵਾ ਤੇ ਤੁਸੀਂ ਸਾਰਿਆਂ ਵੈਸੇ ਡਰਾਮੇ ਤੇ ਇੱਥੇ ਬਹੁਤ ਹੁੰਦੇ ਰਹਿੰਦੇ ਆ ਹਨਾ ਕੈਲਗੀ ਦੇ ਵਿੱਚ ਕਾਫੀ ਆਲ ਦਾ ਟਾਈਮ ਚੱਲਦੇ ਰਹਿੰਦੇ ਮੈਨੂੰ ਯਾਦ ਹੈ ਵੀ ਮੈਂ ਸਰਹੰਦੀ ਦੀਵਾਰ ਕਰਾਇਆ ਸੀਗਾ ਜੀ ਹਾਂਜੀ
3: ਅੱਛਾ
1: ਹਾਂਜੀ ਇਹਦੇ ਤੇ ਨਾ ਇਹ ਤੇ ਨੀ ਆਉਂਦਾ ਹੋਣਾ ਪਰ ਇੱਕ ਵਾਰੀ ਫੇਸਬੁੱਕ ਤੇ ਪਿੱਛੋਂ ਨਜ਼ਰ ਮਾਰ ਲੈਂਦੇ ਆ ਸਾਡੇ ਟੈਕਨੀਕਲ ਹੈਡ ਵੀ ਨਾਲ ਹੀ ਬੈਠੇ ਅੱਛਾ ਜੀ ਠੀਕ ਹੈ ਤੇ ਉਹਦੇ ਕਰਕੇ ਨਾ ਜਿਹੜੇ ਜਿਹੜੇ ਲੋਕੀ ਇੱਥੇ ਆਉਂਦੇ ਰਹਿੰਦੇ ਨੇ ਜਾਂ ਡਰਾਮਾ ਹੁੰਦੇ ਰਹਿੰਦੇ ਨੇ ਤੇ ਮੈਂ ਸਰਹੰਦੀ ਦੀਵਾਰ ਦਾ ਨਾਟਕ ਕਰਵਾਇਆ ਸੀ ਆਪਾਂ ਇੱਕ ਵਾਰੀ
0: ਅੱਛਾ ਜੀ
1: ਤੁਸੀਂ ਪਤਾ ਨੀ ਸੁਣਿਆ ਨਾ
0: ਹਾਂਜੀ ਹਾਂਜੀ ਨਾ
1: ਜਿਹੜੇ ਮਨਪਾਲ ਟਿਵਾਣਾ ਹੋਣੇ
0: ਹਰਪਾਲ
1: ਟਿਵਾਣਾ ਨਹੀਂ ਮਨਪਾਲ ਟਿਵਾਣਾ ਜਿਹੜੇ ਉਹਨਾਂ ਦੇ ਟਿਵਾਣਾ ਸਾਹਿਬ ਦੇ ਬੇਟੇ ਨੀ ਜਿਹੜੇ
0: ਅੱਛਾ ਜੀ ਹਾਂਜੀ ਹਾਂਜੀ ਹਾਂਜੀ
1: ਉਹ ਉਹਨਾਂ ਨੇ ਕੀਤਾ ਸੀਗਾ ਤੇ ਨਾਲ ਮੈਨੂੰ ਯਾਦ ਵੀ ਇਹ ਫਿਲਮਾਂ ਦੇ ਵਿੱਚ ਜਿਹੜੇ ਅੱਜ ਕੱਲ ਬੜਾ ਕਰਦੇ ਨੀ ਰਿਸ਼ੀ ਮੈਡਮ ਜਿਹੜੇ
0: ਹਾਂਜੀ ਹਾਂਜੀ
1: ਉਹ ਸਪੈਸ਼ਲ ਭੂਆ ਹੀ ਬਣੇ ਆ ਕਹਿੰਦਾ ਉਹ ਸ਼ੁਰੂ ਤੋਂ ਕਰਦੇ ਆਏ ਨਾ ਤੇ ਉਹ ਸਪੈਸ਼ਲ ਆਏ ਸੀਗੇ ਤੇ ਮੈਨੂੰ ਉਦੋਂ ਪੰਜਾਬੀ ਫਿਲਮਾਂ ਬਾਰੇ ਇੰਨਾ ਪਤਾ ਵੀ ਨਹੀਂ ਸੀ ਥੋੜਾ ਬਹੁਤ ਸੀਗਾ ਵੀ ਬਟ ਨੋਟ ਇੰਨਾ ਜ਼ਿਆਦਾ ਤੇ ਬਹੁਤ ਵਧੀਆ ਨਾਟਕ ਸੀਗਾ ਉਹ ਤੇ ਰੋਣ ਮੈਂ ਜਦੋਂ ਵੀ ਜਾਂਦਾ ਨਾ ਨਾਟਕ ਚ ਮੈਂ ਰੋ ਕੇ ਜਾਂਦਾ ਪੱਕਾ ਕਿਉਂਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਪਾਉਂਦਾ ਜੀਆਂ ਦੀ ਜਿਹੜੀ ਬਰੀਕੀਆਂ
2: ਹੁੰਦੀਆਂ
1: ਉਹਨਾਂ ਦੇ ਫਾਦਰ ਸਾਹਿਬ ਨੇ ਦੋ ਫਿਲਮਾਂ ਵੀ ਬਣਾਈਆਂ ਸੀ ਲੌਂਗ ਦਾ ਲਿਸ਼ਕਾਰਾ
0: ਅੱਛਾ ਜੀ ਹਰਪਾਲ ਟਿਵਾਣੇ ਨਹੀਂ ਉਹਨਾਂ ਦੇ ਨਹੀਂ ਸੀਗਾ ਤੁਹਾਨੂੰ ਸ਼ਾਇਦ
1: ਹਰਪਾਲ ਟਿਵਾਣੇ ਦੀ ਤੁਸੀਂ ਗੱਲ ਕਰ ਰਹੇ
0: ਮਨਪਾਲ
1: ਟਿਵਾਣੇ ਅੱਛਾ ਅੱਛਾ ਇਹ
0: ਬਹੁਤ ਵਧੀਆ ਆਰਟਿਸਟ ਤੇ ਬਹੁਤ ਅੱਛੇ ਅੱਛੇ ਨਾਟਕ ਹੁੰਦੇ ਉੱਥੇ
1: ਵੀ ਬਹੁਤ ਵਧੀਆ ਸੀਗਾ ਜਿਹੜਾ ਉਹਨਾਂ ਨੇ ਕੀਤਾ ਸੋ ਬੜਾ ਇੰਜੋਏ ਤੇ ਕੀਤਾ ਬਟ ਉਹ ਐਡਾ ਧਾਰਮਿਕ ਸੀਗਾ ਜਿਹਨੂੰ ਕਹਿੰਦੇ ਵੀ ਉਹਦੇ ਵਿੱਚ ਵਾਕਈ ਮੈਨੂੰ ਬਾਅਦ ਚ ਪਤਾ ਲੱਗਾ ਵੀ ਜਿਹੜੇ ਆਰਟ ਵਾਲੇ ਹੁੰਦੇ ਆ ਪੈਸੇ ਦੇ ਚਲੋ ਨੁਕਸਾਨ ਫਾਇਦਾ ਤੇ ਕੋਈ ਇਹਨਾਂ ਚੀਜ਼ਾਂ ਚ ਨਹੀਂ ਦੇਖਿਆ ਜਾਂਦਾ ਤੇ ਜੋ ਉਹਨਾਂ ਨੇ ਕੀਤਾ ਉਹ ਵੇਖਣ ਵਾਲੇ ਥੋੜੇ ਸੀਗੇ ਭਾਵੇਂ ਪਰ ਆਪਾਂ ਸਾਊਂਡ ਬੜੀ ਜ਼ਬਰਦਸਤ ਸੀਗੀ ਜਦੋਂ ਸਾਡੇ ਕੋਲ ਤੇ ਵੀਕੈਂਡ ਦੇ ਉੱਤੇ ਕੀਤੀ ਤੇ ਜਿਹੜੇ ਜਿਹੜੇ ਆਏ ਸੀ ਨਾ ਉਹ ਤੇ ਮੈਨੂੰ ਪੱਕਾ ਵੀ ਰੋ ਕੇ ਗਏ ਉੱਥੋਂ ਪੈਸੇ ਖਰਚ ਕੇ ਤੇ ਰੋ ਕੇ ਨਾਲ

0: ਸਾਰਾ ਪ੍ਰੀ ਪ੍ਰੋਡਕਸ਼ਨ ਮੈਂ ਕਰਕੇ ਜਾਊਂਗਾ ਉਸ ਤੋਂ ਬਾਅਦ ਫਿਰ ਦੁਬਾਰਾ ਆਊਂਗਾ ਮਤਲਬ ਇੱਦਾਂ ਹੀ ਹੈ ਜੇ ਉੱਥੇ ਕੁਛ ਹੁੰਦਾ ਇੰਡੀਆ ਚ ਹੁੰਦੇ
1: ਬਹੁਤ ਵਧੀਆ ਜੀ ਕੀ ਕਹਿੰਦੇ ਆ ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਹੁਣ ਫੇਸਬੁੱਕ ਤੇ ਰਮੇਸ਼ ਜੀ ਨੇ ਹੁਣੇ ਹੁਣੇ ਖਬਰ ਬ੍ਰੇਕ ਕੀਤੀ ਹੈ ਕਿ ਫੇਸਬੁੱਕ ਤੋਂ ਆਪਾਂ ਬ੍ਰੇਕ ਹੋ ਚੁੱਕੇ ਹਾਂ ਸਿਰਫ ਰੇਡੀਓ ਦੇ ਅੰਦਰ ਹੀ ਸੋ ਇਸ ਕਰਕੇ ਰੇਡੀਓ ਦੀਆਂ ਗੱਲਾਂ ਪਤਾ ਜੀ ਇੱਥੇ ਚੱਲ ਰਹੀਆਂ ਨੇ ਹੁਣ ਜਿਹੜਾ ਸਾਡਾ ਮੇਨ ਸਾਰਾ ਜਿਹੜਾ ਉਹ ਰੇਡੀਓ ਇਹ ਤੁਹਾਡੇ ਤੱਕ ਪਹੁੰਚਣ ਦਾ ਤੇ ਸਮਾਂ ਵੀ ਸਮਾਪਤ ਹੋਣ ਵਾਲਾ ਤੇ ਇਸ
2: ਕਰਕੇ
1: ਹਾਂ ਜਸਰੀ ਸਰ ਇਹ ਤਾਂ ਰਹਿਣਾ ਹੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਦੂਰ ਦੂਰ ਤੱਕ ਲੋਕੀ ਟਰੈਵਲ ਕਰਦੇ ਆ ਕਿਉਂਕਿ ਅਕਸਰ ਆਪਾਂ ਇਹੀ ਕਹਿੰਦੇ ਵੀ 250-300 ਕਿਲੋਮੀਟਰ ਦੇ ਦੂਰੀ ਤੱਕ ਕੱਲ ਪਰਸੋਂ ਮੈਂ ਬਲੈਕ ਫੀਲਡ ਇੱਕ ਜਗ੍ਹਾ ਜੀ ਉੱਥੇ ਰੈਡ ਡੀਅਰ ਤੋਂ ਵੀ ਅੱਗੇ ਇੱਕ ਅੱਧੀ ਵਾਰੀ ਮੈਨੂੰ ਯਾਦ ਹੈ ਵੀ ਉੱਥੇ ਮੈਂ ਮੇਅਰ ਦੇ ਨਾਲ ਗੱਲਾਂ ਬਾਤਾਂ ਕਰਦਾ ਸੀਗਾ ਤੇ ਮੈਂ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦਾ ਸੀਗਾ ਵੀ ਸਾਡੀ ਜਿਹੜੀ ਰੇਂਜ ਨਾ ਤੁਹਾਡੇ ਇੱਥੇ ਵੀ ਕਈ ਵਾਰੀ ਸੁਣ ਜਾਂਦੀ ਮਤਲਬ ਰੇਡੀਓ ਤੁਸੀਂ ਲਾ ਕੇ ਤੇ ਸੁਣ ਲਿਆ ਵੈਸੇ ਗੱਲਾਂ ਬਾਤਾਂ ਕਰਦੇ ਆ ਕਿ ਵੀ ਏਦਾਂ ਦਾ ਆ ਜਾਂਦਾ ਸੋ ਇਸ ਕਰਕੇ ਦੂਰ ਦੂਰ ਤੱਕ ਰੇਂਜ ਜਾਂਦੀ ਹੈ ਜੀ ਇਸ ਪ੍ਰੋਗਰਾਮ ਦੀ ਤੇ ਆਈ ਹੋਪ ਵੀ ਜੇ ਤੁਸੀਂ ਕਿਤੇ ਵੀ ਘੁੰਮਦੇ ਫਿਰਦੇ ਹੋ ਵੀਕਐਂਡ ਦਾ ਦਿਨ ਹੈ ਸੰਡੇ ਦਾ ਟਾਈਮ ਹੈ ਤੇ ਜਦ ਤੁਸੀਂ ਵਾਪਸ ਆ ਰਹੇ ਹੋਗੇ ਘਰਾਂ ਨੂੰ ਕਿਉਂਕਿ ਅੱਜ ਕੱਲ੍ਹ ਦਾ ਦਿਨ ਜਿਹੜਾ ਬੜਾ ਜ਼ਬਰਦਸਤ ਸੀਗਾ ਤੇ ਰਸਤੇ 'ਚ ਸੁਣਦੇ ਆ ਕੇ ਪ੍ਰੋਗਰਾਮ ਤੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਨਵਪ੍ਰੀਤ ਜੀ ਜਿਹੜੇ ਕਿ ਇੱਕ ਬਹੁਤ ਹੀ ਮਜ਼ੇ ਹੋਏ ਕਲਾਕਾਰ ਵੀ ਨੇ ਡਾਇਰੈਕਟਰ ਪ੍ਰੋਡਿਊਸਰ ਰਾਈਟਰ ਸਾਰਾ ਕੁਛ ਨੇ ਪੈਸਾ ਇਹਨਾਂ ਨੇ ਜੇਬ ਤੋਂ ਲਾ ਕੇ ਤੇ ਆਪਣਾ ਤਮਾਸ਼ਾ ਜਿਹਨੂੰ ਕਹਿੰਦੇ ਨਾ ਪੈਸਾ ਲਾ ਤੇ ਤਮਾਸ਼ਾ ਤੇ ਜਿੱਦਾਂ ਰਮੇਸ਼ ਜੀ ਬਾਰ ਬਾਰ ਕਹਿੰਦੇ ਬੜਾ ਡੇਅਰਿੰਗ ਕੰਮ ਹੈ ਪਰ ਪਰਮਾਤਮਾ ਇਹਨਾਂ ਨੂੰ ਕਾਮਯਾਬੀ ਦੇਵੇ ਉਹਨਾਂ ਦਾ ਜਿਹੜਾ ਸ਼ੋਅ ਹੈ ਜਿਹੜੀ ਇਹਨਾਂ ਦੀ ਮਿਹਨਤ ਹੈ ਉਹ ਰੰਗ ਲਿਆਵੇ ਤੇ ਜਿਹੜੀ ਮੋਤੀ ਫਿਲਮ ਅੱਗੇ ਵੀ ਚੜਾਈ ਕਰਨ ਜਿਹਨੂੰ ਕਹਿੰਦੇ ਚੜ੍ਹਦੀ ਕਲਾ ਚ ਰਹੋ ਤੁਸੀਂ ਕਿਉਂਕਿ ਇੰਨੀ ਮਿਹਨਤ ਕਰਨੀ ਇਸ ਨੋਟ ਈਜ਼ੀ ਕਿਉਂਕਿ ਕੋਈ ਵੀ ਕੰਮ ਸਪੈਸ਼ਲ ਜਿਹੜਾ ਤੁਸੀਂ ਟੋਪਿਕ ਹੀ ਚੁਣਿਆ ਹੈ ਤੇ ਇਹ ਵੀ ਇੱਕ ਟਫ ਟੋਪਿਕ ਹੀ ਹੈ ਮਿੰਟ ਤੇ ਬਹੁਤ ਹੈਗੇ ਨੇ ਬਟ
2: ਚਾਰ ਤੱਕ ਤੁਸੀਂ ਜਿਹੜੀ ਰਾਈਟਿੰਗ ਕਰਦੇ ਹੋ
3: ਹਾਂਜੀ
2: ਉਹ ਸਕ੍ਰਿਪਟ ਜਿਹੜੀ ਆਪਣੇ ਲਿਖਦੇ
3: ਜੀ ਜੀ
2: ਉਹ ਕਿਸ ਭਾਸ਼ਾ 'ਚ ਲਿਖਦੇ ਹੋ
3: ਉਹ ਪੰਜਾਬੀ 'ਚ
2: ਪੰਜਾਬੀ
3: ਹਾਂਜੀ
2: ਹਾਂਜੀ
3: ਸੋ ਗੁੱਡ ਔਰ ਈਵਨ ਕਿ ਮਤਲਬ ਮੇਰੇ ਜਿਹੜੀ ਟੀਮ ਆ ਮਤਲਬ ਜਿਹੜੀ ਰਾਈਟਿੰਗ ਚ ਮੇਰੇ ਨਾਲ ਹੈਲਪ ਕਰਦੇ ਮੇਰੀ ਆਦਤ ਆ ਕਾਗਜ਼ ਨਾਲ ਲਿਖਣ ਦੀ ਠੀਕ ਹੈ ਤੇ ਹੁਣ ਉਹ ਕਹਿੰਦੇ ਯਾਰ ਸਾਰੇ ਕੋਲ ਲੈਪਟਾਪ ਹੁੰਦੇ ਮੈਂ ਕਹਿੰਦਾ ਕਾਗਜ਼ਾਂ ਤੇ ਕਾਲੇ ਕਰਦਾ ਹੁੰਦਾ ਔਰ ਲਿਖਦਾ ਵੀ ਮੈਂ ਇੰਨੀ ਸਪੈਲਿੰਗ ਮਿਸਟੇਕ ਇੰਨੀ ਹੁੰਦੀ ਹੈ ਕੋਈ ਪੜ੍ਹ ਨਹੀਂ ਸਕਦਾ
2: ਮੈਂ
3: ਗੱਲ ਕਰ ਰਹੀ ਮੈਂ ਆਪਾਂ ਉੱਥੇ ਜਾ ਕੇ ਆਈਏ ਤੇ ਉੱਥੇ ਇਹਨਾਂ ਨੂੰ ਕਹਿੰਦੇ ਕਿ ਗੋਰਿਆਂ ਦੇ ਮੇਲੇ ਚ ਸਾਡਾ ਵੀ ਗਾਣਾ ਲਗਾਓ
1: ਠੀਕ ਹੈ
3: ਹਾਂਜੀ ਦੇਖ ਜਾਂਦੇ
4: ਕੱਲ ਦੇਖੀ ਇਹਨਾਂ ਨੇ
3: ਕੱਲ ਦੇਖੀ ਹੈ
4: ਫਾਇਰ ਕ੍ਰੈਕਰਸ ਤਾਂ ਦਿਖਾਤੇ ਇਹਨਾਂ ਨੂੰ ਬੈਲਕੋਨੀ ਚ
1: ਪੈਸੇ ਲੈ ਲੈਣੇ ਸੀ ਇਹਨਾਂ ਕੋਲ
4: ਮੈਂ ਉਹੀ ਸੋਚ ਰਿਹਾ ਸੀ ਮੈਨੂੰ ਦੋ ਤਿੰਨ ਵਾਰੀ ਕਹਿੰਦਾ ਕਹਿੰਦਾ ਰੁਕ ਗਿਆ ਕਹਿ ਨੀ ਹੋਇਆ ਤੁਸੀਂ ਕਹਿਤਾ ਤਾਂ ਥੈਂਕ ਯੂ ਭਾਜੀ ਭਾਜੀ ਕੱਲ ਦੀ ਪੇਮੈਂਟ ਤੂੰ ਕਰ ਦਈਓ
3: ਹੁਣ ਤਾਂ ਰਿਕਾਰਡ ਵੀ ਹੋ ਗਿਆ ਮੁੱਕਰ ਵੀ ਨੀ ਸਕਦਾ
1: ਮੈਂ ਰਿਕਾਰਡਿੰਗ ਬੰਦ ਕਰਤੀ ਹੁੰਦੀ ਆਪਾਂ ਵੀ ਕੀ ਕਹਿੰਦੇ ਆ ਜੇ ਜੀ ਕਿਉਂਕਿ ਡਾਊਨ ਟਾਊਨ ਚ ਰਹਿੰਦੇ ਇਸ ਕਰਕੇ ਇਹਨਾਂ ਦਾ ਘਰ ਬਿਲਕੁਲ ਸਟੈਂਪਿਡ ਦੇ ਨਾਲ ਹੈ ਜਿੱਥੇ ਸਟੈਂਪਿਡ ਚੱਲਦੀ ਹੈ ਸੋ ਇਹ ਅੱਜ ਦੇ ਪ੍ਰੋਗਰਾਮ ਚ ਮੈਨੂੰ ਲੱਗਦਾ ਵੀ ਸਮਾਂ ਜਿਹੜਾ ਦੋ ਮਿੰਟ ਬਚੇ ਆ ਤੁਹਾਡੇ ਕੋਲ ਹੋਰ ਕੋਈ ਸਵਾਲ ਹੈ ਜਾਂ
2: ਤਿਉਹਾਰ ਹੈ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਤੁਰਦਾ ਰਹਿੰਦਾ ਸਾਰੀ ਜੁਲਾਈ ਆਲਮੋਸਟ ਹਾਫ ਹਾਫ ਦਾ ਜੁਲਾਈ ਉਹ ਇੱਕ ਬੜਾ ਵਧੀਆ ਐਕਸਪੀਰੀਅੰਸ
1: ਬਿਗੈਸਟ ਇਵੈਂਟ ਆਫ ਦਾ ਵਰਲਡ ਹੈ 10 ਦਿਨ ਜਿਹੜਾ ਦੁਨੀਆਂ ਚ ਕਿਤੇ ਨੀ ਹੁੰਦਾ ਏਡਾ ਵੱਡਾ ਜਿਹੜਾ ਇੱਥੇ ਹੋ ਰਿਹਾ ਇਸ ਵਾਰੀ ਸਾਨੂੰ ਇਹਦੇ ਰੈਫਰੈਂਡਮ ਦੀ ਨਜ਼ਰ ਲੱਗ ਗਈ ਹੈ ਵੈਸੇ ਕਿਉਂਕਿ ਘੱਟ ਗਈ ਪਹਿਲੇ ਦੇ ਮੁਕਾਬਲੇ ਕਿਉਂਕਿ ਹੁਣ ਲੋਕੀ ਜਿਹੜੇ ਆਪਣੇ ਆਪ ਨੂੰ ਕੋ ਬੋਏ ਜਾਂ ਇਹ ਵੋ ਕਿਉਂਕਿ ਜਿਹੜਾ ਸਟਰੈਂਥ ਜਿਹੜੀ ਹੈ ਨਾ ਉਹ ਸਾਡੇ ਪਿੰਡਾਂ ਵਾਲੇ ਪਾਸੇ ਵੀ ਕਾਫੀ ਪੈ ਗਈ ਤੇ ਉੱਥੋਂ ਦੇ ਲੋਕੀ ਹੁਣ ਅੱਜ ਕੱਲ੍ਹ ਵੱਖਰਾ ਝੰਡਾ ਚੁੱਕ ਕੇ ਘੁੰਮਦੇ ਪਏ ਆ ਜਿਹਦੇ ਕਰਕੇ ਇੰਪੈਕਟ ਵੀ ਜਿਹੜਾ ਨਜ਼ਰ ਆਉਂਦਾ ਬਟ ਇਹ ਹੈ ਵੀ ਕੋਈ ਗੱਲ ਨੀ ਥੋੜੀ ਦੇਰ ਵਾਸਤੇ ਰੈਫਰੈਂਡਮ ਹੋਰ ਅਕਤੂਬਰ ਚ ਹੋ ਜਾਣਾ ਥੋੜਾ ਜਿਹਾ ਟਾਈਮ ਰਹਿ ਗਿਆ ਜਦੋਂ ਉਹ ਖਤਮ ਹੋਣਾ ਫਿਰ ਤਾਂ ਲੋਕਾਂ ਨੇ ਵਾਪਸ ਉੱਥੇ ਹੀ ਆ ਜਾਣਾ ਜਿੱਥੇ ਪਹਿਲਾਂ ਸੀ
3: ਬਿਲਕੁਲ
1: ਸੋ ਇਹ ਚੱਲ ਰਿਹਾ ਜੀ ਤੇ ਰਜਾ ਜੀ ਤੁਸੀਂ ਵੀ ਕੋਈ ਜਾਂਦੇ ਜਾਂਦੇ ਕੋਈ ਗੱਲ ਕਹਿਣੀ ਚਾਹੋ ਤੇ
4: ਬਸ ਮੈਂ ਇਹੀ ਕਹੂੰਗਾ ਜੀ ਸੌਰੀ ਹਾਂਜੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹਨਾਂ ਦੀ ਫਿਲਮ ਵੱਧ ਤੋਂ ਵੱਧ ਦੇਖੀ ਜਾਏ ਔਰ
5: ਇਨਕਰੇਜ ਕੀਤਾ ਜਾਏ ਕਿ ਹੋਰ ਇੱਦਾਂ ਦੀਆਂ

0: ਅੱਛਾ ਟੌਪਿਕ ਹੈ, ਇੱਦਾਂ ਦੀਆਂ ਚੀਜ਼ਾਂ ਹੋਰ ਲੈ ਕੇ ਆਉਣ, ਉਹ ਤਾਂ ਹੀ ਹੋ ਸਕਦਾ ਆ ਜੇ ਤੁਸੀਂ ਪੂਰੇ ਮਨ ਨਾਲ ਔਰ ਮਾਊਥ ਪਬਲਿਸਿਟੀ ਇਹਦੀ ਕਰੋ ਔਰ ਇਹਨੂੰ ਦੇਖੋ, ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਯੂ ਗੋਨਾ ਲਾਈਕ ਇਟ, ਯੂ ਗੋਨਾ ਲਵ ਇਟ, ਔਰ ਪਲੀਜ਼ ਇਹਨੂੰ ਸਪੋਰਟ ਕੀਤਾ ਜਾਏ ਆਰਟ ਨੂੰ। ਥੈਂਕ ਯੂ।
1: ਹਾਂਜੀ ਹਾਂਜੀ, ਪਹਿਲਾਂ ਤਾਂ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸਟੂਡੀਓ ਚ ਬੁਲਾਉਣ ਵਾਸਤੇ। ਸੋ ਜਾਂਦੇ ਜਾਂਦੇ ਮੈਂ ਮੈਸੇਜ, ਵੈਸੇ ਤਾਂ ਰਜੇਸ਼ ਭਾਜੀ ਨੇ ਸਾਰੀ ਗੱਲ ਕਰ ਹੀ ਦਿੱਤੀ, ਪਰ ਫਿਰ ਵੀ ਮੈਂ ਕਹੂੰਗਾ ਕਿ ਤੁਸੀਂ ਫਿਲਮ ਨੂੰ ਦੇਖਿਓ, ਦੇਖ ਕੇ ਤੁਸੀਂ ਦੱਸੋ ਵੀ ਹਾਂ ਇਹ ਚੀਜ਼ ਅੱਛੀ ਸੀ, ਇਹ ਚੀਜ਼ ਨੂੰ ਆਪਾਂ ਕਿਵੇਂ ਹੋਰ ਅੱਛਾ ਕਰ ਸਕਦੇ ਹਾਂ, ਕਿਉਂਕਿ ਐਜ਼ ਅ ਇੰਡੀਪੈਂਡੈਂਟ ਆਰਟਿਸਟ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਇੱਦਾਂ ਦੀਆਂ ਜੇ ਫਿਲਮਾਂ ਬਣਨਗੀਆਂ ਤਾਂ ਹੀ ਮੇਰੇ ਅੱਗੇ ਹੋਰ ਹਜ਼ਾਰਾਂ ਹੀ ਲੋਕ ਨੇ ਜਿਹੜੇ ਇੱਦਾਂ ਦੇ ਫਿਲਮਾਂ ਬਣਾਉਣਾ ਚਾਹੁੰਦੇ ਨੇ ਉਹ ਅੱਗੇ ਆ ਪਾਉਣਗੇ, ਕਿਉਂਕਿ ਜਦੋਂ ਉਹਨਾਂ ਨੂੰ ਕੁਛ ਦਿਖੂਗਾ ਇਹਨਾਂ ਦੇ ਵਿੱਚ। ਸੋ ਇਹ ਸਾਰੀ ਗੱਲ ਨੂੰ ਸਮਝਦੇ ਹੋਏ ਪਲੀਜ਼ ਫਿਲਮਾਂ ਨੂੰ ਦੇਖੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਔਰ ਜੋ ਵੀ ਠੀਕ ਲੱਗੇ ਤੁਹਾਨੂੰ ਸਰਕਲ 'ਚ ਉਹਨੂੰ ਸ਼ੇਅਰ ਕਰੋ। ਥੈਂਕ ਯੂ ਸੋ ਮੱਚ ਜੀ,
2: ਬਹੁਤ ਬਹੁਤ ਮਿਹਰਬਾਨੀ ਜੀ, ਤੇ ਬੜਾ ਵਧੀਆ ਲੱਗ ਰਿਹਾ ਰਮੇਸ਼ ਜੀ।
3: ਹਾਂਜੀ, ਮੈਂ ਤੁਹਾਨੂੰ ਬਸ ਬਹੁਤ ਬਹੁਤ ਵਧਾਈ ਜੀ, ਮੈਂ ਤੈਨੂੰ ਡੇਰਿੰਗ ਬੜਾ ਸਮਝਦਾ ਟੌਪਿਕ ਵੀ ਔਰ ਫਿਲਮ ਮੇਕਿੰਗ ਵੀ ਔਰ ਸਾਰੀ ਗੱਲ, ਔਰ ਵੈਸੇ ਤੁਹਾਡੀ ਉਮਰ ਦੇ ਵਿੱਚ ਹੀ ਰਿਸਕ ਲੈਣਾ ਚਾਹੀਦਾ।
1: ਬਿਲਕੁਲ, ਕਿਸੇ ਵੀ ਉਮਰ ਚ ਲੈ ਲਓ। ਹਾਂਜੀ, ਲੈ ਤਾਂ ਫਿਰ ਕਦੋਂ ਲੈਗਾ। ਹਾਂਜੀ,
2: ਜਿਹੜਾ ਮਾਹੌਲ ਬਣਿਆ ਉਹ ਮੈਨੂੰ ਲੱਗਦਾ ਵੀ ਇਹ ਵਧੀਆ ਮਾਹੌਲ ਬਣ ਗਿਆ ਜੀ, ਤੇ ਪਿਛਲੇ ਵਾਰੀ ਚ ਦੇਖੋ ਕਿੰਨੇ ਜਣੇ ਬੈਠੇ ਜੀ ਇੱਥੇ, ਸਾਡੇ ਸਾਡੇ ਆਰਟਿਸਟ ਟੀਮ ਹੈ ਨਾ ਜਿਹੜੀ ਡਿਜ਼ਾਈਨਿੰਗ ਵਾਲੇ, ਉਹਨਾਂ ਨੇ ਇੱਦਾਂ ਦਾ ਬੈਨਰ ਬਣਾਤਾ, ਵੈਸੇ ਥੋੜੇ ਬੈਠੇ ਸੀਗੇ ਪਰ ਉਹਨਾਂ ਨੇ ਸਾਰੇ ਇਕੱਠੇ ਕਰਤੇ ਆ ਵੀ ਚਲੋ ਜੀ ਲੱਗਣ ਚ ਵੀ ਇੰਨੇ ਜਣੇ ਜਿਹੜੇ ਪਹੁੰਚ ਗਏ ਸੀਗੇ ਇੱਥੇ। ਬਟ ਇਹ ਆ ਵੀ ਚਲੋ ਵਧੀਆ ਸਿਸਟਮ ਚੱਲ ਰਿਹਾ, ਤੇ ਇਸ ਤੋਂ ਪਹਿਲਾਂ ਵੀ ਹਨਾ, ਇਸ ਤੋਂ ਪਹਿਲਾਂ ਆਪਾਂ ਗੱਲਬਾਤ ਨੂੰ ਅੱਗੇ ਵਧਾਈਏ। ਬ੍ਰੇਕ ਦਾ ਸਮਾਂ ਜਿਹੜਾ ਮੈਂ ਕਹਿ ਰਿਹਾ ਸੀਗਾ, ਸਾਨੂੰ ਲੱਗਦਾ ਵੀ ਬਾਹਰੋਂ ਗੱਲਬਾਤ ਨਹੀਂ ਆਈ, ਤੇ ਇਹਦਾ ਇੱਕ ਛੋਟਾ ਜਿਹਾ ਜਿਹਨੂੰ ਕਹਿੰਦੇ ਨਾ ਵੀ ਸਕ੍ਰਿਪਟ ਜਿਹੜੀ ਸੁਣਾ ਹੀ ਦਿੰਦੇ ਹਾਂ ਟ੍ਰੇਲਰ ਤੁਹਾਨੂੰ ਫਿਲਮ ਦਾ ਜਦੋਂ ਤੱਕ ਗਾਣਾ ਹੀ ਲੋ ਗਾਣੇ ਸੁਣਦੇ ਹਾਂ, ਤੇ ਫਿਰ ਵਾਪਸ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਜੀ। ਥੈਂਕ ਯੂ ਵੈਰੀ ਮਚ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਸਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: 歩呢？
1: ਬਾਈ ਇੱਥੇ ਮੈਨੂੰ ਕੋਈ ਗੜਬੜ ਲੱਗਦੀ ਹੈ।
2: ਇਸ 4 ਜੁਲਾਈ ਨੂੰ ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋ ਜਾਣਗੇ। ਜਸ਼ਨ ਹੋਏਗਾ, ਪਰੇਡਾਂ ਹੋਣਗੀਆਂ, ਟਰੰਪ ਬੋਲੇਗਾ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਇਹ ਵੀ ਕਹੇਗਾ ਕਿ ਮੇਰੇ ਵਰਗਾ ਪੁੱਤਰ ਇਸ ਧਰਤੀ ਨੇ 250 ਸਦੀਆਂ ਵਿੱਚ ਜੰਮਿਆ ਹੀ ਨਹੀਂ। ਇਸ ਤਰ੍ਹਾਂ ਦੇ ਮੌਕੇ ਤੇ ਸਾਰੀ ਦੁਨੀਆ ਮੁਬਾਰਕਬਾਦਾਂ ਦਿੰਦੀ ਏ, ਜਿੰਨੇ ਦੇਣੀ ਏ ਉਹ ਦੇ ਲਵੇ, ਲੇਕਿਨ ਸਾਨੂੰ ਤੇ ਇਹ ਹੀ ਸਮਝ ਆਈ ਏ ਵੀ ਅਮਰੀਕਾ ਦੀ ਆਜ਼ਾਦੀ ਦਾ ਇੱਕੋ ਮਤਲਬ ਏ ਕਿ ਬਾਕੀ ਸਾਰੀ ਦੁਨੀਆ ਅਮਰੀਕਾ ਦੀ ਗੁਲਾਮੀ ਕਰੇ। ਅਮਰੀਕਾ ਨੂੰ ਗੁਲਾਮੀ ਦਾ ਬੜਾ ਪੁਰਾਣਾ ਚਸਕਾ ਹੈ। 250 ਵਰੇ ਪਹਿਲੇ ਅਮਰੀਕਾ ਦੇ ਵੱਡਿਆਂ ਨੇ, ਜਿਨ੍ਹਾਂ ਨੂੰ ਫਾਊਂਡਿੰਗ ਫਾਦਰਸ ਵੀ ਕਹਿੰਦੇ ਨੇ, ਇੱਕ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਸਾਈਨ ਕੀਤਾ ਸੀ। ਉਹਦਾ ਪਹਿਲਾ ਜੁਮਲਾ ਇਹ ਸੀ ਵੀ ਸਾਰੇ ਇਨਸਾਨ ਬਰਾਬਰ ਨੇ। ਇਹ ਜੁਮਲਾ ਉੱਕਾ ਝੂਠ ਸੀ। ਉਸ ਵੇਲੇ ਅਫਰੀਕਾ ਤੋਂ ਲੱਖਾਂ ਲੋਕਾਂ ਨੂੰ ਹੱਥ ਪੈਰ ਬੰਨ ਕੇ ਜਹਾਜ਼ਾਂ ਵਿੱਚ ਪਸ਼ਮਾਂ ਵਾਂਗੂ ਭਰ ਕੇ ਅਮਰੀਕਾ ਲੈ ਕੇ ਆਉਂਦੇ ਸਨ, ਗੁਲਾਮਾਂ ਦੀਆਂ ਮੰਡੀਆਂ ਸਨ। ਡੈਕਲਰੇਸ਼ਨ ਆਫ ਇੰਡੀਪੈਂਡੈਂਸ ਸਾਈਨ ਕਰਨ ਵਾਲੇ ਥਾਮਸ ਜੈਫਰਸਨ ਵੀ ਸਨ ਤੇ 600 ਤੇ ਉਹਨਾਂ ਦੇ ਆਪਣੇ ਗੁਲਾਮ ਸਨ। ਫਿਰ ਗੁਲਾਮੀ ਮੁਕਾਈ ਗਈ, ਲੇਕਿਨ 70-75 ਵਰੇ ਪਹਿਲੇ ਤੱਕ ਅਗਰ ਤੁਸੀਂ ਕਾਲੇ ਹੋ ਤੇ ਗੋਰਿਆਂ ਦੀ ਬੱਸ ਵਿੱਚ ਨਹੀਂ ਬਹਿ ਸਕਦੇ, ਕਾਲਾ ਬੱਚਾ ਉਹਨਾਂ ਦੇ ਸਕੂਲ ਨਹੀਂ ਜਾ ਸਕਦਾ, ਅਗਰ ਤੁਹਾਡੀ ਜੇਬ 'ਚ ਡਾਲਰ ਵੀ ਨੇ ਤਾਂ ਤੁਸੀਂ ਗੋਰਿਆਂ ਦੀ ਬਾਰ ਵਿੱਚ ਜਾ ਕੇ ਦਾਰੂ ਨਹੀਂ ਪੀ ਸਕਦੇ। ਅਮਰੀਕਾ ਦੇ ਘਰ ਗੁਲਾਮੀ ਮੁੱਕੀ ਤੇ ਉਹ ਦੁਨੀਆਂ ਨੂੰ ਆਜ਼ਾਦ ਕਰਾਉਣ ਤੁਰ ਪਿਆ। ਵੀਅਤਨਾਮ ਵਿੱਚ ਕੋਈ 20 ਲੱਖ ਬੰਦਾ ਮਾਰਿਆ, ਫਿਰ ਇਹ ਕਹਿ ਕੇ ਘਰ ਟੁਰ ਗਿਆ ਵੀ ਇਹਨਾਂ ਵੀਅਤਨਾਮੀਆਂ ਨੂੰ ਤੇ ਆਜ਼ਾਦੀ ਚਾਹੀਦੀ ਨਹੀਂ। ਆਪਣੇ ਗੁਆਂਢ ਅਫਗਾਨਿਸਤਾਨ ਨੂੰ ਕੋਈ 3 ਵਾਰੀ ਆਜ਼ਾਦ ਕਰਾਉਣ ਆਇਆ, 5 ਨਸਲਾਂ ਤਬਾਹ ਕਰਕੇ ਫਿਰ ਉਨਾ ਹੀ ਤਾਲਿਬਾਨ ਨਾਲ ਸੁਲਾ ਸਫਾਈ ਕਰਕੇ ਆਪਣੇ ਟੈਂਕ ਜਹਾਜ਼ ਲੈ ਕੇ ਵਾਪਸ ਟੁਰ ਗਿਆ। ਗੱਲ ਉਹੀ ਪੁਰਾਣੀ ਵੀ ਇਹਨਾਂ ਅਫਗਾਨਾਂ ਨੂੰ ਸਾਡੀ ਆਜ਼ਾਦੀ ਪਸੰਦ ਹੀ ਨਹੀਂ ਆਈ। ਪਿਛਲੇ 2.5 ਵਰ੍ਹਿਆਂ ਵਿੱਚ ਅਸਲਾ ਦੇ ਕੇ, ਅਰਬਾਂ ਡਾਲਰ ਦੇ ਕੇ 20,000 ਤੋਂ ਜ਼ਿਆਦਾ ਫਲਸਤੀਨੀ ਬੱਚੇ ਮਰਵਾਏ ਸੂ ਤੇ ਨਾਲ ਘਰ ਬੈਠਾ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਰੇ ਵੀ ਮਾਰਦਾ ਰਿਹਾ। ਇਹ ਤੇ ਸਾਡੀ ਆਪਣੀ ਵੇਖੀ ਹੱਟ ਬੀਤੀ ਏ। ਦੂਸਰੀ ਜੰਗੇ ਅਜ਼ੀਮ ਤਕਰੀਬਨ ਜਿੱਤ ਚੁੱਕਿਆ ਸੀ, ਫਿਰ ਵੀ ਆਪਣੇ ਐਟਮ ਬੰਬ ਟੈਸਟ ਕਰਨ ਲਈ ਹੀਰੋਸ਼ੀਮਾ ਤੇ ਨਾਗਾਸਾਕੀ ਵਰਗੇ ਪੂਰੇ ਸ਼ਹਿਰ ਸਾੜ ਕੇ ਸਵਾਹ ਕਰ ਦਿੱਤੇ ਤੇ ਦੁਨੀਆਂ ਤੇ ਇਹ ਸਾਬਤ ਕਰ ਦਿੱਤਾ

0: ਦੁਨੀਆ ਭਰ ਦੇ ਵਿੱਚ ਕਲਾਈਮੇਟ ਚੇਂਜ ਦੇ ਕਾਰਨ ਮੌਸਮ ਬਹੁਤ ਹੀ ਜ਼ਿਆਦਾ ਵਿਗੜਿਆ ਹੈ। ਕਈ ਵਾਰ ਭਾਰੀ ਬਾਰਿਸ਼, ਕਈ ਵਾਰ ਬਹੁਤ ਜ਼ਿਆਦਾ ਗਰਮੀ ਅਤੇ ਇਸ ਦੇ ਲਈ ਸੜਕਾਂ ਦੀ ਹਾਲਤ ਵੀ ਖਰਾਬ ਹੋ ਰਹੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਨਵੀਂ ਟੈਕਨੋਲੋਜੀ ਵੀ ਆ ਰਹੀ ਹੈ। ਉਦਾਹਰਣ ਦੇ ਵਜੋਂ ਕੁਝ AI ਰੋਬੋਟ ਵਿਕਸਿਤ ਕੀਤੇ ਗਏ ਨੇ ਜੋ ਕਿ ਸੜਕ ਦੇ ਵਿੱਚ ਛੋਟੀਆਂ ਤੜੇੜਾਂ ਨੂੰ ਟੋਏ ਬਣਨ ਤੋਂ ਪਹਿਲਾਂ ਹੀ ਆਪਣੇ ਆਪ ਹੀ ਲੱਭ ਲੈਂਦੇ ਨੇ ਅਤੇ ਭਰ ਦਿੰਦੇ ਨੇ। ਵਿਗਿਆਨੀ ਸੈਲਫ ਹੀਲਿੰਗ ਸੜਕਾਂ ਵੀ ਵਿਕਸਿਤ ਕਰ ਰਹੇ ਨੇ ਜੋ ਕਿ ਸਾਡੀ ਚਮੜੀ ਵਾਂਗ ਹੀ ਸੱਟ ਲੱਗਣ ਜਾਂ ਖੁਰਚਣ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੀਆਂ ਨੇ। ਇਸ ਦੇ ਲਈ ਡਾਮਰ ਦੇ ਵਿੱਚ ਖਾਸ ਤਰ੍ਹਾਂ ਦਾ ਓਇਲ ਕੈਪਸੂਲ ਜਾਂ ਫਿਰ ਬੈਕਟੀਰੀਆ ਸ਼ਾਮਿਲ ਕੀਤੇ ਜਾਂਦੇ ਨੇ ਜੋ ਕਿ ਦਰਾੜ ਬਣਦੇ ਹੀ ਫਟ ਜਾਂਦੇ ਨੇ ਅਤੇ ਸੜਕ ਨੂੰ ਦੁਬਾਰਾ ਤੋਂ ਜੋੜ ਦਿੰਦੇ ਨੇ। ਜਦੋਂ ਕਿ ਇਹ ਰੋਬੋਟ ਅਤੇ ਸੈਲਫ ਹੀਲਿੰਗ ਕਰਨ ਵਾਲੀਆਂ ਸੜਕਾਂ ਭਵਿੱਖ ਦੇ ਲਈ ਬਹੁਤ ਵਧੀਆ ਨੇ। ਸਾਨੂੰ ਵਾਤਾਵਰਣ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਇਹ ਰਿਪੋਰਟ ਤੁਹਾਨੂੰ ਪਸੰਦ ਆਈ ਹੋਵੇਗੀ। ਹੋਰ ਵੀ ਕਈ ਅਹਿਮ ਰਿਪੋਰਟਸ ਤੁਸੀਂ ਸਾਡੀ ਵੈਬਸਾਈਟ ਜੋ ਕਿ bbc.com/punjabi ਤੇ ਜਾ ਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਤੇ ਜਾ ਸਕਦੇ ਹੋ। ਤੁਸੀਂ ਸਾਡੇ ਇੰਸਟਾਗ੍ਰਾਮ ਅਤੇ ਐਕਸ ਹੈਂਡਲ ਤੇ ਵੀ ਜਾ ਸਕਦੇ ਹੋ। ਇੰਨਾ ਹੀ ਨਹੀਂ, ਖਾਸ ਖਬਰਾਂ ਤੁਸੀਂ ਸਾਡੇ ਵਟਸਐਪ ਚੈਨਲ ਤੇ ਵੀ ਜਾ ਕੇ ਪੜ੍ਹ ਸਕਦੇ ਹੋ।
1: ਬਿਲਕੁਲ ਜੀ, ਬੜੀ ਵਧੀਆ ਖਬਰ ਸੀਗੀ ਰਮੇਸ਼ ਜੀ ਕਿ ਕਿਸ ਤਰੀਕੇ ਨਾਲ ਸਾਰਾ ਸਿਸਟਮ ਚੱਲ ਰਿਹਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੜਕਾਂ ਦੀ ਜਾਂ ਗਰਮੀ ਦੀ ਗੱਲਬਾਤ ਜਦੋਂ ਕਰਦੇ ਹਾਂ ਆਪਾਂ, ਇਨਵਾਇਰਮੈਂਟ ਦੇ ਨਾਲ ਬੜਾ ਫਰਕ ਜਿਹੜਾ ਦੇਖਣ ਨੂੰ ਲੱਗ ਰਿਹਾ
2: ਜੀ।
1: ਅਤੇ ਯੂਰਪ ਜਿਹਨੂੰ ਆਪਾਂ ਇੱਕ ਵਾਰੀ ਕਿਸੇ ਸਮੇਂ ਦੇ ਉੱਤੇ ਨੂੰ ਬੜਾ ਖੂਬਸੂਰਤ ਅਤੇ ਵਧੀਆ ਮੰਨਿਆ ਜਾਂਦਾ, ਹੁਣ ਵੀ ਮੰਨਿਆ ਜਾਂਦਾ, ਪਰ ਜਿਹੜੀਆਂ ਸੜਕਾਂ ਨੇ ਪਿਘਲਣੀ ਸ਼ੁਰੂ ਹੋ ਗਈਆਂ, ਇੰਨੀ
2: ਗਰਮੀ
1: ਨਾਲ ਦੀ ਨਾਲ ਸੈਲਫ ਹੀਲਿੰਗ ਸੜਕਾਂ ਦੀ ਗੱਲਬਾਤ ਕੀਤੀ ਜਾ ਰਹੀ ਵੀ ਇੱਦਾਂ ਦੀਆਂ ਸੜਕਾਂ ਵੀ ਡਿਵੈਲਪ ਹੋਣੀ ਚਾਹੀਦੀ। ਇੰਡੀਆ ਦੇ ਵਿੱਚ ਵੀ ਪਲਾਸਟਿਕ ਨੂੰ ਯੂਜ਼ ਕੀਤਾ ਜਾ, ਰਬੜ ਵਗੈਰਾ ਜਿਹੜੀ ਵੀ, ਉੱਥੇ ਵੀ ਜਿਹੜਾ ਰੀਸਾਈਕਲ ਦੇ ਵਿੱਚ ਤਾਂ ਕਿ ਸੜਕਾਂ ਦੇ ਉੱਤੇ ਪਾਇਆ ਜਾਵੇ। ਪਰ ਪਤਾ ਨਹੀਂ ਇੰਨੀ ਹੀਟ ਦੇ ਨਾਲ ਉਹ ਬਰਦਾਸ਼ਤ ਕਰ ਪਾਣਗੀਆਂ ਕਿ ਨਹੀਂ ਕਰ ਪਾਣਗੀਆਂ ਜਿਵੇਂ ਇਨਵਾਇਰਮੈਂਟ ਚੇਂਜ
2: ਹੋ। ਹਾਂਜੀ, ਹਿਮਾਚਲ ਪ੍ਰਦੇਸ਼ ਨੇ ਐਕਸਪੈਰੀਮੈਂਟ ਕੀਤਾ ਸੀ, ਉੱਥੇ ਤਾਂ ਠੀਕ ਰਿਹਾ ਕਿਉਂਕਿ ਉੱਥੇ ਜ਼ਿਆਦਾ ਗਰਮੀ ਨਹੀਂ ਪੈਂਦੀ
1: ਜੀ। ਅਤੇ ਬਟ ਇਹੀ ਹੈ ਵੀ ਇੱਥੇ ਬਾਕੀ ਸ਼ਹਿਰਾਂ ਦੇ ਵਿੱਚ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਉਹਦੇ 'ਤੇ ਵੀ ਚੱਲਦਾ ਰਹਿਣਾ ਚਾਹੀਦਾ। ਅੱਜ ਦੇ ਪ੍ਰੋਗਰਾਮ 'ਚ ਆਪਾਂ ਕਾਫੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਜੀ, ਅਤੇ ਇੱਕ ਮੈਨੂੰ ਲੱਗਦਾ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਅਤੇ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਨੇ ਰਮੇਸ਼ ਜੀ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ
2: ਜੀ।
1: ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੀ ਹੈ, ਫਿਰ ਵਾਪਸ ਮਿਲਦੇ ਹਾਂ।
3: ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
4: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
4: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
3: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873306890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
5: ਨਮਸਤੇ ਸਤਿ ਸ਼੍ਰੀ ਅਕਾਲ।

0: खुद नहीं कर पाते तो तुहानू लोड है आई वेब गाय वाले नू 403-400-0203-403-400-0203 ते कॉल करन दी www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday, 7 to 8 p.m. Sunday, 1 to 5 p.m.
4: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde hain. Sanu sampark karn layi 403-225-1111. Maninder Singh Tillon, Asia Pacific Immigration Consulting Limited.
5: Regulated Canadian Immigration Consultant.
4: 403-225-1111.
3: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
6: ਛੋਟੇ ਛੋਟੇ ਕਮਰਸ਼ੀਅਲ ਮੈਸੇਜ ਜਿਹੜੇ ਤੁਸੀਂ ਸੁਣੇ ਆ ਤੇ ਉਹਦੇ ਨਾਲ ਨਾਲ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ 'ਚ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਰ ਕਰ ਲੈਂਦੇ ਹਾਂ, ਕਿਉਂਕਿ ਖਬਰਾਂ ਦੇ ਉੱਤੇ ਵੀ ਨਜ਼ਰ ਮਾਰ ਲੈਂਦੇ ਹਾਂ ਕਿਹੜੀਆਂ ਕਿਹੜੀਆਂ ਖਬਰਾਂ ਜਿਹੜੀਆਂ ਨੇ ਅੱਜ ਚੱਲ ਰਹੀਆਂ। ਅਤੇ ਨਾਲ ਦੀ ਨਾਲ ਹੀ ਰਮੇਸ਼ ਜੀ ਸਟੈਂਪੀਡ ਦੇ ਬਾਰੇ ਵੀ ਆਪਾਂ ਗੱਲਬਾਤ ਕਰ ਰਹੇ ਸੀ। ਸਟੈਂਪੀਡ ਦਾ ਵੀ ਦਿਨ ਬੜਾ ਵਧੀਆ ਨਿਕਲ ਜਾਣੇ, ਪਤਾ ਨਹੀਂ ਲੱਗਣਾ ਕਿਵੇਂ ਹਫ਼ਤਾ ਜਿਹਨੂੰ ਕਹਿੰਦੇ ਵੀ ਇਸੇ ਤਰੀਕੇ ਨਾਲ ਨਿਕਲ ਜਾਣਾ।
7: ਹਾਂਜੀ ਹਾਂਜੀ ਬਿਲਕੁਲ।
6: ਜਿਹਦੇ 'ਚ ਆਪਾਂ ਸ਼ੁਰੂ 'ਚ ਗੱਲਬਾਤ ਕੀਤੀ ਸੀ ਕਿ ਵੀ ਇਸ ਵਾਰੀ ਜਿਹੜੀ ਇਹ ਕਾਫ਼ੀ ਗਿਣਤੀ ਘੱਟਦੀ ਜਾ ਰਹੀ ਹੈ ਕੰਪੈਰੀਟਿਵਲੀ
7: ਦੇ ਮੁਕਾਬਲੇ, ਹੈ
6: ਨਾ। ਅਤੇ ਲੋਕ ਜਿਹੜੇ ਉਹ ਘੱਟ ਜਾ ਰਹੇ, ਹਾਲਾਂਕਿ ਵੈਦਰ ਤੇ ਨਹੀਂ ਇੰਨਾ ਖਰਾਬ ਹੋਇਆ, ਬਟ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਵੈਦਰ ਪੂਰਾ ਵੀਕ ਲੱਗ ਰਿਹਾ।
7: ਜੀ ਹਾਂ, ਗਰਮ ਹੈ ਸਾਰਾ।
6: ਜਿਹੜੀਆਂ ਚੀਜ਼ਾਂ ਨਹੀਂ ਤੁਸੀਂ ਦੇਖੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੀ, ਜੇ ਤੁਹਾਡੇ ਕੋਈ ਦੋਸਤ ਮਿੱਤਰ ਭੈਣ ਭਰਾ ਕਿਸੇ ਪਾਸੇ ਰਹਿੰਦੇ ਆ ਜਿਹੜੇ ਕੋਈ ਇੱਥੇ ਦੇਖਣ ਆਉਣਾ ਚਾਹੁੰਦੇ ਆ ਸਟੈਂਪੀਡ, ਅਤੇ ਵੈਦਰ ਦੀ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੱਤੀ, ਉਹਦੇ ਬੇਸਿਸ 'ਤੇ ਤੁਸੀਂ ਕਿਸੇ ਨੂੰ ਵੀ ਬੁਲਾ ਸਕਦੇ ਹੋ ਇੱਥੇ ਅਤੇ ਦੇਖ ਸਕਦੇ ਹੋ ਵੀ ਕੀ ਕੁਛ ਜਿਹੜਾ ਉਹ ਇੰਜੋਏ ਕਰ ਸਕਦੇ ਨੇ ਇੱਥੇ ਆ ਕੇ ਪ੍ਰੋਗਰਾਮ ਨੂੰ।
7: ਹਾਂਜੀ, ਸਪੈਸ਼ਲ ਸਿਟੀ ਨੇ ਸਪੈਸ਼ਲ ਬੱਸਿਸ ਲਗਾਈਆਂ ਨੇ ਫਰੋਮ ਐਵਰੀ ਕੋਰਨਰ, 405, 406, 407 ਵਗੈਰਾ ਇਹੋ ਜਿਹੀਆਂ, ਅਤੇ ਉਹ ਵੀ ਤੁਸੀਂ ਕੰਸਲਟ ਕਰ ਸਕਦੇ ਹੋ ਸਿਟੀ ਨੂੰ, ਟ੍ਰਾਂਜ਼ਿਟ ਨੂੰ ਦੇਖ ਕੇ
6: ਸਾਡੇ

0: ਕੋਸ਼ਿਸ਼ ਕਰਾਂਗੇ ਜੇ ਚੱਲ ਸਕਿਆ ਮੈਸੇਜ ਤੇ ਉਹ ਵੀ ਚਲਾਉਣ ਦੀ, ਕਿਉਂਕਿ ਜਿੰਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਸੀਗੀ ਸਾਡੇ ਸਿਟੀ ਦੇ ਮੇਅਰ ਨੇ
1: ਜੀ,
0: ਤੇ ਆਈ ਥਿੰਕ ਵੀ ਉਹ ਜੇ ਮੇਰੇ ਕੋਲ ਚੱਲ ਪਿਆ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਾਉਣ ਦੀ, ਤਾਂ ਕਿ ਤੁਸੀਂ ਦੇਖ ਸਕੋ ਕਿ ਵੀ ਕੀ ਮੈਸੇਜ ਸੀਗਾ, ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਰਿਹਾ ਉਹਨਾਂ ਦਾ, ਤੇ ਕੱਲ ਦੇ ਪ੍ਰੋਗਰਾਮ ਦੀ ਜਿਹੜੀਆਂ ਝਲਕੀਆਂ ਨੇ ਥੋੜੀਆਂ ਜਿਹਾ ਇਸ ਮੈਸੇਜ ਦੇ ਥਰੂ ਤੁਹਾਨੂੰ ਮਿਲੇਗਾ। ਵੈਸੇ ਪੂਰਾ ਵੀਕ ਜਿਹੜਾ ਹੈ ਜੀ ਰਮੇਸ਼ ਜੀ, ਮੈਂ ਵੀ ਕਿਉਂਕਿ ਕੈਨੇਡਾ ਅਫਰੀਕਾ ਕੈਨੇਡਾ ਤੇ ਏਸ਼ੀਆ ਬਿਜ਼ਨਸ ਐਕਸਚੇਂਜ ਇਹਨੂੰ ਕਹਿੰਦੇ ਆ, ਉਹਦੇ 'ਚ ਬਿਜ਼ੀ ਰਿਹਾ, ਜਿਹਦੇ 'ਚ ਸਭ ਜਗ੍ਹਾ 'ਤੇ ਲੋਕਲ 'ਤੇ ਕਰਦੇ ਰਹੇ ਹਾਂ ਗੱਲਬਾਤ, ਬਟ ਲੋਕਲ ਗੱਲਬਾਤ ਦੇ ਨਾਲ ਨਾਲ ਆਪਾਂ ਬਾਹਰ ਵੀ ਜਿਹੜੀ ਇਹ ਜਾ ਕੇ ਤੇ ਗੱਲ ਕਰਦੇ ਸੀਗੇ ਜੀ। ਸੋ ਇਹ ਕੱਲ ਦਾ ਵੈਸੇ ਇਸਮਾਈਲੀ ਕਮਿਊਨਿਟੀ ਦਾ ਜਿਹੜਾ ਬ੍ਰੇਕਫਾਸਟ ਸੀਗਾ ਉਦੋਂ ਦੀ ਖਬਰ ਮੈਂ ਕਰ ਰਿਹਾ ਸੀਗਾ, ਮੈਨੂੰ ਲੱਗਦਾ ਵੀ ਕੋਸ਼ਿਸ਼ ਕਰਦੇ ਆ ਪਹਿਲਾਂ ਬਾਕੀ ਸਾਰਿਆਂ ਦਾ ਵੀ ਮੈਸੇਜ ਸੀਗਾ, ਬਟ ਮੇਅਰ ਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕਰਦੇ ਆ ਮੇਅਰ ਹੋਣਾ ਨੇ ਕੀ ਕਿਹਾ ਕੱਲ, ਤੇ ਉਸ ਤੋਂ ਇਲਾਵਾ ਗਵਰਨਰ ਜਨਰਲ ਨੇ ਵੀ ਵਧੀਆ ਮੈਸੇਜ ਸੀ, ਬਟ ਜਿਹਨੂੰ ਕਹਿੰਦੇ ਨਾ ਵੀ ਪਰਸਨਲੀ ਮੈਂ ਇਹਨਾਂ ਦਾ ਮੈਸੇਜ ਜਿਹੜਾ ਜ਼ਿਆਦਾ ਪਸੰਦ ਕੀਤਾ ਜਿਸ ਤਰੀਕੇ ਨਾਲ ਇਹਨੇ ਡਿਲੀਵਰ ਕੀਤਾ, ਤੇ ਬੜੀ ਬੇਬਾਕੀ ਦੇ ਨਾਲ ਇਹਨਾਂ ਨੇ ਪੂਰੀ ਗੱਲਬਾਤ ਰੱਖੀ। ਸੋ ਸੁਣਦੇ ਉਹਨਾਂ ਦਾ ਮੈਸੇਜ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਆ ਤੇ ਹੋਰ ਗੱਲਾਂ ਬਾਤਾਂ ਕਰਦੇ ਆ।
2: ਮੇਅਰ ਪਾਰਟਿਸ, ਦਿਸ ਵਿਲ ਬੀ ਯੋਰ ਫਰਸਟ ਬ੍ਰੈਕਫਾਸਟ ਜੁਆਇਨਿੰਗ ਅਸ ਐਸ ਕੈਲਗਰੀਜ਼ ਮੇਅਰ, ਵੀ ਆਰ ਸੋ ਪਲੀਜ਼ਡ ਟੂ ਇਨਵਾਈਟ ਯੂ ਅਪ ਟੂ ਦਿਸ ਸਟੇਜ ਫਾਰ ਯੋਰ ਰਿਮਾਰਕਸ ਐਂਡ ਟੂ ਅਫੀਸ਼ੀਅਲੀ ਓਪਨ ਆਵਰ ਬ੍ਰੈਕਫਾਸਟ। ਵੈਲਕਮ ਮੇਅਰ ਪਾਰਟਿਸ।
3: So I was just joking with Mayor Dean from Chestermere. How do I follow that one? Well, hello everybody. Oki, Amawastish, Danitada, Tanshe, Tanze, hello, bonjour, assalamu alaikum. I am so thrilled to be here. I don't know if you know this, Stuart, but I have been going to the Calgary Stampede Parade since I was a baby. I was born 40 years ago last week, and my first Calgary Stampede was 40 years ago yesterday, and my first one on a horse happened to be this year yesterday. So thanks for the patience that you, the other board directors, Councillor Chabot as well, who serves on the board with me, have been extending me. I want to open with this. I ingrained in my mind are childhood memories of walking down from East Calgary, from Dover, down 17th Avenue, International Avenue, who I know former Mayor Nevin Nenshi knows very well, down through Inglewood, there by about 3:30 or 4 a.m. to be able to get our spot, to be able to take in the parade. And every single year we would come back. I know that my granny, who was a volunteer, a mentor, a school teacher, her volunteerism as well as working the grandstands during Stampede, this was her equivalent of her Super Bowl, I will say. And I remember growing up, there's a phrase that's etched in my mind. I asked her, why would you do this? Why would you be one of those amazing 3,000 volunteers? Why would you wake up early? Why would you commit to a shift to caravan? And she, for me, said it was relatively simple. Being Calgarian means being part of something bigger. And I thought that that was something that only she would say. And I'll be honest, I was here with Anila last year, and we had the opportunity to take in the amazing food, to get to meet the community. But nobody in my life has made me feel the same way that my grandmother did. Being Calgarian means being part of something bigger. Until Anila brought me to the corner there to meet the aunties, who have been telling me that apparently the food is getting cold. So I am going to try to keep my remarks brief. This year also marks 40 years of the Ismaili community participating in the Calgary Stampede Parade, following more than 50 years of presence and celebration here in Canada. And these are milestones that tell a really remarkable story. The story of families who came here seeking opportunity, stories of people who embraced Calgary while helping to build Calgary, a story of service, of seva. And as the son of an immigrant refugee father, I understand something about that journey, because my story might be different in the details, but it's very familiar to the many

0: ਸਭਿਅਤਾ ਹੈ ਔਰ ਇੱਕ ਦੂਜੇ ਦਾ ਇੱਕ ਦੂਜੇ ਦੀ ਕਦਰ ਕਰਨਾ ਇੱਕ ਇੰਡੀਵਿਜੁਅਲ ਨੂੰ ਇੱਕ ਵਿਅਕਤੀ ਨੂੰ ਪੂਰੇ ਉਹਦਾ ਸਨਮਾਨ ਦੇਣਾ ਉਹਦੀ ਇੱਜ਼ਤ ਦੇਣਾ ਇਹ ਬੜੇ ਵੱਡੇ ਅੱਜ ਕੱਲ੍ਹ ਦੇ ਖਾਸ ਕਰਕੇ ਮਾਹੌਲ ਦੇ ਵਿੱਚ ਜਿੱਥੇ ਲੋਕਾਂ ਦਾ ਇੰਡੀਵਿਜੁਅਲ ਜਿਹੜਾ ਉਹ ਦੱਬਿਆ ਜਾ ਰਿਹਾ ਔਰ ਜਿੱਥੇ ਮਲਟੀਕਲਚਰ ਵਰਗੇ ਜਾਂ ਇਕੱਠੇ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਲੁਪਤ ਹੁੰਦੀਆਂ ਜਾ ਰਹੀਆਂ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਥੇ ਅੱਜ ਵੀ ਬਲਕਿ ਮੈਂ ਤਾਂ ਸਮਝਦਾ ਉਹਦਾ ਪ੍ਰਸਾਰ ਹੋ ਰਿਹਾ ਉਹਨੂੰ ਜੇ ਕੁਛ ਅਨਸਰ ਆਉਂਦਾ ਵਿੱਚ ਥੋੜ੍ਹਾ ਬਹੁਤ ਉਹਨੂੰ ਗੜਬੜ ਕਰਨ ਵਾਸਤੇ ਜਿਹੜਾ ਕਿ ਪਿੱਛੇ ਕੁਛ ਸਾਲਾਂ 'ਚ ਹੋਇਆ ਸੀ ਉਹ ਫਿਰ ਉਹਨੂੰ ਕਰੈਕਟ ਕਰ ਲੈਂਦੀ ਹੈ ਇਹ ਸੁਸਾਇਟੀ ਔਰ ਇੱਕ ਬੜੀ ਵਧੀਆ ਗੱਲ ਹੈ ਅਤੇ ਉਹਦੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਰਮੀ ਨੇ ਕੀਤੀਆਂ ਜੀ ਸਾਡੇ ਜਿਹੜੇ ਮੇਅਰ ਨੇ ਉਹਨਾਂ ਨੇ ਕੀਤੀਆਂ ਸੋ ਦੈਟਸ ਵੈਰੀ ਵੈਰੀ ਗੁੱਡ ਇਸ ਤੋਂ ਇਲਾਵਾ ਬੜੇ ਸਾਲਾਂ ਤੋਂ ਬਾਅਦ ਟਰਕੀ ਔਰ ਕੈਨੇਡਾ ਦੇ ਵਿੱਚ ਜਿਹੜੀ ਇੱਕ ਗੱਲਬਾਤ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ ਔਰ ਉੱਥੇ ਜਾ ਰਹੇ ਨੇ ਆਪਣਾ ਕਾਨੀ ਸਾਹਿਬ ਮੀਟਿੰਗ ਅਟੈਂਡ ਕਰਨ ਉਹ ਵੀ ਇੱਕ ਬੜੀ ਵਧੀਆ ਗੱਲ ਹੈ ਔਰ ਕਿਹਾ ਜਾਂਦਾ ਕਿ ਹੁਣ ਨਵੇਂ ਸਿਰਿਓਂ ਜਿਹੜਾ ਉਹ ਕੈਨੇਡਾ ਕਿਉਂਕਿ ਕੈਨੇਡਾ ਆਪਣੇ ਵੱਲੋਂ ਟਰਕੀ ਦੇ ਨਾਲ ਮਿਲ ਕੇ ਜਿੰਨਾ ਵੀ ਨੋ ਹੋਇਆ ਐਗਰੀਕਲਚਰ ਨੂੰ ਲੈ ਕੇ ਜਾਂ ਉਹਦੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਵਾਈਨਰੀਜ਼ ਨੂੰ ਲੈ ਕੇ ਹੋਰ ਦੂਜੀਆਂ ਮੇਨਲੀ ਐਗਰੀਕਲਚਰ ਨੂੰ ਲੈ ਕੇ ਉਹ ਡਿਵੈਲਪਮੈਂਟ ਦੇ ਵਿੱਚ ਟਰਕੀ ਨੂੰ ਕਹਿੰਦਾ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਬਿਜ਼ਨਸ ਨੂੰ ਵਧਾਓ ਕਿਉਂਕਿ ਕਾਰਨੀ ਦਾ ਮਨ ਆਇਆ ਜਦ ਆਇਆ ਅਸੀਂ ਸਾਰੇ ਜਾਣਦੇ ਹਾਂ ਦੇਖਦੇ ਹਾਂ ਕਿ ਇਹਨੇ ਬਿਜ਼ਨਸ ਨੂੰ ਇੱਧਰ ਕਾਫੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਦੈਟ ਜਿਹੜੀ ਉਹ ਡਿਪੈਂਡੈਂਸ ਸੀ ਟਰੰਪ ਦੀ ਕੰਟਰੀ ਦੇ ਉੱਤੇ ਯੂ ਐੱਸ ਏ ਦੇ ਉੱਤੇ ਉਹ ਘੱਟ ਤੋਂ ਘੱਟ ਹੋਵੇ ਔਰ ਜਿਹੜਾ ਵਿਕਾਸ ਹੈ ਇਹਦਾ ਹੋਵੇ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਹਾਂਜੀ ਓਇਲ ਪਾਈਪ ਦੀ ਵੀ ਗੱਲ ਹੋ ਰਹੀ ਹੈ ਫਿਰ ਐਲਬਰਟਾ ਨੂੰ ਇਹਨੇ ਕਿਵੇਂ ਨਾਲ ਲੈ ਕੇ ਤੁਰਿਆ ਫਿਰ ਉਹ ਫੋਰਡ ਨੂੰ ਡਕ ਫੋਰਡ ਨੂੰ ਵੀ ਨਾਲ ਲੈ ਕੇ ਕਿਵੇਂ ਤੁਰਿਆ ਔਰ ਸਾਰੀਆਂ ਗੱਲਾਂ ਬੜੇ ਹਲੀਮੀ ਨਾਲ ਹੌਲੇ ਹੌਲੇ ਹੌਲੇ ਹੌਲੇ ਇਹ ਆਪਣਾ ਹੁਣ ਇੰਡੀਆ 'ਚ ਵੀ ਮੈਂ ਸੁਣਿਆ ਕਿ ਇਹ ਜਾ ਰਿਹਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਬੜੀ ਵਧੀਆ ਨੇ ਢੁੱਕਵੀਆਂ ਨੇ ਅਤੇ ਇਸ ਬਾਰੇ ਔਰ ਇੱਕ ਹੋਰ ਗੱਲ ਜਿਹੜੀ ਮੇਰੇ ਦਿਮਾਗ 'ਚ ਆ ਰਹੀ ਸੀ ਉਸ ਤੋਂ ਬਾਅਦ ਫਿਰ ਤੁਸੀਂ ਜੋ ਕਹਿਣਾ ਹੋਏਗਾ ਕਹਿਣਾ ਜੀ ਉਹ ਇਹ ਸੀਗਾ ਕਿ ਪਿੱਛੇ ਉਹ ਸਾਡੇ ਕੀ ਤੁਹਾਡੇ ਉਹ ਮਿਲਿਆ ਸੀ ਮੈਂ ਤੁਹਾਡੇ ਨਾਲ ਉਹਨੂੰ ਬੁਖਾਰੀ ਸਾਹਿਬ ਉਹ ਪਾਕਿਸਤਾਨ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦੇ ਹੈੱਡ ਨੇ ਅਤੇ ਉਹਨਾਂ ਨੇ ਦੱਸਿਆ ਸੀ ਕਿ ਕੁਝ ਸਿੱਕੇ ਜਿਹੜੇ ਨੇ ਬਾਬਾ ਨਾਨਕ ਦੇ ਜਿਹੜੇ ਨੇ ਉਹ ਪਾਕਿਸਤਾਨ ਸਰਕਾਰ ਨੇ ਮੁਹੱਈਆ ਕੀਤੇ ਸਨ ਉਹਨਾਂ ਨੂੰ ਗੜਿਆ ਸੀ ਔਰ ਉਹ ਸਾਰੇ ਇੱਥੋਂ ਦੇ ਜਿਹੜੇ ਪ੍ਰੋਮੀਨੈਂਟ ਸਿੱਖ ਭਰਾ ਨੇ ਉਹਨਾਂ ਨੂੰ ਦਸ਼ਮੇਸ਼ ਕਲਚਰ ਅਕੈਡਮੀ 'ਚ ਜਾ ਕੇ ਉਹਨਾਂ ਨੇ ਵੰਡੇ ਸੀ ਪਿੱਛੇ ਸ਼ਾਇਦ ਇੱਕ ਹਫ਼ਤਾ ਹੋ ਗਿਆ
1: ਬਿਲਕੁਲ ਹਾਂਜੀ
0: ਹਾਂਜੀ
1: ਔਰ ਉਹ ਇੱਕ ਬੜੀ ਪਿਛਲੇ ਵੀਕਐਂਡ ਉਹਨਾਂ ਨੇ
0: ਜੀ
1: ਰੱਖਿਆ ਸੀਗਾ ਪ੍ਰੋਗਰਾਮ ਕਿ ਵੀ ਇੱਕ ਦੇ ਉੱਤੇ ਲੰਗਰ ਦੇ ਵਿੱਚ ਸੇਵਾ ਕਰਨੀ ਸੀ
0: ਜੀ ਜੀ ਹਾਂਜੀ ਹਾਂਜੀ
1: ਬਾਹਰ ਨਾਲ ਐਕਟੀਵਿਟੀ ਸੀਗੀਆਂ
0: ਜੀ
1: ਪਰ ਅਨਫੋਰਚੂਨੇਟਲੀ ਕਿਉਂਕਿ ਕਈ ਵਾਰੀ ਵੀਕਐਂਡ ਤੇ ਇੰਨੀਆਂ ਚੀਜ਼ਾਂ ਮੈਂ ਦੇਖਦਾ ਮਿਸ ਕਰ ਜੀ ਦੀਆਂ ਜਾ ਨਹੀਂ ਪਾਈਦਾ ਜਦ ਰੇਡੀਓ ਕਰਕੇ ਜਾਂ ਕਿਤੇ ਨਾ ਕਿਤੇ ਟਾਈਮ ਉਹਨਾਂ ਕ ਰਹਿੰਦਾ ਬਟ ਬਹੁਤ ਵਧੀਆ ਉਪਰਾਲਾ ਸੀ ਪਿਛਲੀ ਵਾਰੀ ਜਾਣ ਦਾ ਮੌਕਾ
0: ਨਹੀਂ ਹੁਣ ਤੁਸੀਂ ਇੱਕ ਨਵਾਂ ਆਪਣਾ ਜਿਹੜਾ ਨਵਾਂ ਉਪਰਾਲਾ ਵੀ ਸ਼ੁਰੂ ਕੀਤਾ ਜੀ ਉਹਦੇ 'ਚ ਵੀ ਤੁਹਾਡਾ ਕਾਫੀ ਟਾਈਮ ਨਿਕਲ ਜਾਂਦਾ
1: ਨਵਾਂ ਕਿਉਂਕਿ ਆਪਾਂ ਸਿੰਬੋ ਇੰਜੀਨੀਅਰਿੰਗ ਸ਼ੁਰੂ ਕੀਤੀ ਹੈ ਜੀ ਕੰਪਨੀ ਤੇ ਸਿੰਬੋ ਇੰਜੀਨੀਅਰਿੰਗ ਜਿਹੜੀ ਹੈ ਜੀ ਇੰਜੀਨੀਅਰਿੰਗ ਸਰਵਿਸਿਸ ਦੇ ਨਾਲ ਨਾਲ ਚਾਈਨਾ ਤੋਂ ਐਸੇ ਪਾਰਟ ਜਿਹੜੇ 5 ਐਕਸਿਸ ਵਾਲੇ ਹੁੰਦੇ ਇੱਕ ਤਾਂ ਹੁੰਦੇ ਨਾ ਵੀ ਸਿੰਪਲ ਪਾਰਟਸ ਹੋ ਗਏ 2D 3D ਟਾਈਪ ਵੀ ਤੇ ਇਸ ਤਰ੍ਹਾਂ ਦੇ ਪਾਰਟ ਜਿਹੜੇ ਨੇ ਉਹ ਡਿਵੈਲਪ ਕਰਦੇ ਆ ਤੇ ਕਾਫੀ 600 ਦੇ ਕਰੀਬ ਉਹਨਾਂ ਕੋਲ CNC ਮਸ਼ੀਨਾਂ ਨੇ ਜਿਹੜੀਆਂ ਉੱਥੇ ਉਹ ਕਰਦੇ ਆ ਤੇ ਬਹੁਤ ਵਧੀਆ ਪਾਰਟਸ ਬਣਾਉਂਦੇ ਆ ਜਿੱਦਾਂ ਇੱਕ BYD ਕੰਪਨੀ ਹੈ ਇਲੈਕਟ੍ਰੀਕਲ ਵਹੀਕਲ ਦੀ ਉਹ ਆ ਰਹੀ ਉਹਨਾਂ ਦੇ ਪਾਰਟਸ ਬਣਾਉਂਦੇ ਆ BMW ਦੇ ਬਣਾਉਂਦੇ ਆ ਇੱਕ ASML ਉਹਦੇ ਬਣਾਉਂਦੇ ਆ ਐਰੋਸਪੇਸ ਇੰਡਸਟਰੀ ਨਾਲ ਮਿਲਦੇ ਪਾਰਟਸ ਨੇ ਫਿਰ ਉਹਨਾਂ ਕੋਲ AI ਦਾ ਜਿਹੜਾ ਡਾਟਾ ਸੈਂਟਰ ਨੇ ਉਹਦੇ ਪਾਰਟਸ ਨੇ ਜਿੰਨੀਆਂ ਵੀ ਵਧੀਆ ਕੰਪਨੀਜ਼ ਨੇ ਉਹਦੇ ਵਾਸਤੇ ਤੇ ਹੁਣ ਲੇਟੈਸਟਲੀ ਉਹਨਾਂ ਨੇ NVIDIA ਜਿਹੜੀ ਇੱਕ ਕੰਪਨੀ ਹੈ ਜਿਹੜਾ ਸਭ
0: ਜਗ੍ਹਾ
1: ਵੀ ਉਹ ਬਣਾਉਂਦੇ ਤੇ ਇੰਨਾ ਜ਼ਿਆਦਾ ਕੰਮ ਕਰ ਜਿਹੜਾ ਉਹ ਤੇ ਰੱਖਿਆ ਸੋ ਸਾਰਾ ਕੁਛ ਉਹ ਤੇ ਬਣਾਉਂਦੇ ਹੀ ਨੇ ਬਟ ਆਪਾਂ ਵੀ ਸਮਝ ਲਓ ਵੀ ਬਣਾ ਕੇ ਤੁਹਾਨੂੰ ਦਿੰਦੇ ਹਾਂ ਸੋ ਜੇ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਵੈਬਸਾਈਟ ਹੈ ਸਿੰਬੋ SIMBO ਸਿੰਬੋ ਇੰਜੀਨੀਅਰਿੰਗ .ca ਇਸ ਵੈਬਸਾਈਟ ਤੇ ਵਿਜ਼ਿਟ ਕਰਕੇ ਤੇ ਤੁਸੀਂ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਤੇ ਇਨਫੋਰਮੇਸ਼ਨ ਜਿਹੜੀ ਵੀ ਤੁਸੀਂ ਦੇਣਾ ਚਾਹੋ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਬਰੰਗ ਰੇਡੀਓ ਦੇ ਪ੍ਰੋਗਰਾਮ ਜਿਹੜੇ ਨੇ ਮੰਡੇ

0: ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਪੈਸੇ ਦੇਣਾ ਚਾਹੋ, ਕੋਈ ਮਦਦ ਕਰਨਾ ਚਾਹੋ, ਜ਼ਰੂਰ ਸਾਨੂੰ 403-400-0203 'ਤੇ ਸਰ ਕਰ ਸਕਦੇ ਹੋ। ਸਬਰਾਂ ਦੇ ਨਾਲ ਨਾਲ iwebguide.ca ਸੀ ਵੈਬਸਾਈਟ iwebguide.ca ਜਿੱਥੇ ਤੁਸੀਂ ਦੇਖ ਸਕਦੇ ਕਿੰਨੀਆਂ ਵਧੀਆ ਅਤੇ ਖੁਦ ਵੈਬਸਾਈਟ ਬਣੀ ਆਪਣੇ ਬਿਜ਼ਨਸ ਵਧੀਆ ਵੈਬਸਾਈਟ ਅਤੇ ਪਲੱਸ AI ਦੇ ਨਾਲ ਵੀਡੀਓਜ਼ ਵਧੀਆ ਤੁਸੀਂ ਜਾਂ AI ਦੇ ਨਾਲ ਡਿਜੀਟਲ ਪੜ੍ਹੀ ਹੈ ਉਹ ਵੀ ਹੁੰਦੀਆਂ ਐਪਸ ਵੀ ਆਪਾਂ ਦਬਾ ਕੇ ਦੇਣੀ ਹੈ ਵੀ ਤਰ੍ਹਾਂ ਦੀਆਂ ਤੁਸੀਂ ਬਣਾਉਣਾ ਚਾਹੁੰਦੇ ਵਾਸਤੇ ਵੀ ਸਾਡੇ ਜਿਹੜਾ ਜੀ
1: ਜੀ ਕਿ ਭਾਈਚਾਰੇ ਨਾਲ ਜੁੜੀ ਇੱਕ ਹੋਰ ਡਿਵੈਲਪਮੈਂਟ ਅੱਛੀ ਡਿਵੈਲਪਮੈਂਟ ਦਿੱਲੀ 'ਚ ਹੋਈ ਹੈ ਜੀ। ਉੱਥੇ ਇੱਕ ਓਮ ਪ੍ਰਕਾਸ਼ ਸ਼ਾਹ ਨੇ ਜਿਨ੍ਹਾਂ ਨੇ ਇੱਕ ਇਨੀਸ਼ੀਏਟਿਵ ਲਿਆ ਜਿਹਨੂੰ ਅਈਅਰ ਸਾਹਿਬ ਨੇ ਵੀ ਮਨੀ ਸ਼ੰਕਰ ਅਈਅਰ ਨੇ ਵੀ ਕਿਉਂਕਿ ਉਹ ਵੀ ਪਾਕਿਸਤਾਨ ਭਰਾਵਾਂ ਨਾਲ ਕਾਫੀ ਜੁੜੇ ਰਹੇ ਨੇ, ਅੱਜ ਵੀ ਜੁੜੇ ਹੋਏ ਨੇ, ਉਹਨਾਂ ਨੇ ਵੀ ਹੁੰਗਾਰਾ ਭਰਿਆ। ਉਹ ਇੱਕ ਹੋਰ ਇਹੋ ਜਿਹੇ ਕੁਛ ਜਿਹੜੇ ਸਿਰਕਟ ਬੰਦੇ ਨੇ ਉਹਨਾਂ ਨੇ ਉਹ ਸਾਰੀ ਗੱਲ ਨੂੰ ਬੜਾ ਹੁੰਗਾਰਾ ਦਿੱਤਾ ਕਿ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ, ਸਾਨੂੰ ਪਾਕਿਸਤਾਨ ਔਰ ਹਿੰਦੁਸਤਾਨ ਨੂੰ ਆਪਸ 'ਚ ਬੈਠ ਕੇ ਜੇ ਕੁਛ ਨਹੀਂ ਤਾਂ ਕਮ ਸੇ ਕਮ ਸਿਵਿਲਿਟੀ ਜਿਹੜੀ ਹੈ ਲੋਕੀ ਲੋਕਾਂ ਨਾਲ ਗੱਲ ਕਰਨ। ਉਹਨਾਂ ਨੇ ਇੱਕ ਅਪੀਲ ਕੀਤੀ ਹੈ ਦੋਵੇਂ ਸਰਕਾਰਾਂ ਨੂੰ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਵੀ ਔਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੂੰ ਵੀ, ਕਿ ਆਪਸ 'ਚ ਉਹ ਇੱਕ ਸਾਰਾ ਵਧੀਆ ਸੁਖਾਵਾਂ ਮਾਹੌਲ ਜਿਹੜਾ ਉਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨ ਔਰ ਸਿਵਲ ਸੁਸਾਇਟੀਜ਼ ਵੀ ਜਿਹੜੀਆਂ ਨੇ ਆਪਸ 'ਚ ਜੁੜਨ। ਉੱਧਰੋਂ ਫਿਰ ਪਾਕਿਸਤਾਨ ਨੇ ਵੀ ਜਿਹੜੀ ਸਿਵਲ ਸੁਸਾਇਟੀ ਹੈ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਡੌਨ ਵਰਗੇ ਪੇਪਰ ਵਗੈਰਾ ਜਿਹੜੇ ਉਸ ਬੰਦੇ ਨੇ ਉਹਨਾਂ ਨੇ ਵੀ ਹੁੰਗਾਰਾ ਭਰਿਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਔਰ ਬਲਕਿ ਅੱਜ ਕੱਲ੍ਹ ਤਾਂ ਇੱਕ ਫਿਲਮ ਵੀ ਜਿਹੜੀ ਕਿ ਬੜੀ ਮਕਬੂਲ ਹੋ ਰਹੀ ਹੈ, ਬੜੀ ਚੱਲ ਰਹੀ ਹੈ, ਸ਼ਾਇਦ ਤੁਸੀਂ ਵੀ ਦੇਖੀ, ਮੇਰੇ ਖਿਆਲ ਦੇਖ ਲਈ ਹੋਣੀ ਹੁਣ ਤੱਕ, ਮੈਂ ਵਾਪਿਸ ਆਊਂਗਾ ਦਲਜੀਤ। ਹਾਂਜੀ ਹਾਂਜੀ, ਔਰ ਉਹਦੇ 'ਚ ਵੀ ਇਹੋ ਹੀ ਮੈਸੇਜ ਹੈ ਕਿ ਯਾਰ ਕਦੀ ਵੀ ਚਲੋ ਜਿਹੜੀਆਂ ਸਾਰੀਆਂ ਗੱਲਾਂ ਮਾੜੀਆਂ ਚੰਗੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਪਿੱਛੇ ਛੱਡ ਕੇ ਫਿਰ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਇੱਕ ਪਿਆਰ ਨੂੰ ਲੈ ਕੇ ਸਾਰੀ ਚੀਜ਼ ਨੂੰ ਜਿਹੜਾ ਉਹ ਸਾਰੇ, ਨਾ ਕਿ ਅਸੀਂ ਉਸੇ ਪੁਰਾਣੀਆਂ ਗੱਲਾਂ ਨੂੰ ਫੜ ਕੇ, ਬਲਕਿ ਪੁਰਾਣੀਆਂ ਗੱਲਾਂ ਨੂੰ ਫੜ ਕੇ ਉਹਨਾਂ 'ਚੋਂ ਸਿੱਖ ਕੇ ਅਤੇ ਫਿਰ ਅਸੀਂ ਅੱਗੇ ਵਧੀਏ। ਇਹੋ ਜਿਹੇ ਸਾਰੇ ਮੈਸੇਜਸ ਅੱਜ ਕੱਲ੍ਹ ਉਹ ਜਿਹੜੇ ਸਿੱਖਿਆ ਤੋਂ ਅਸੀਂ ਗੱਲ ਸ਼ੁਰੂ ਕੀਤੀ ਹੈ, ਫਿਰ ਉਹ ਪੇਸ਼ਾ ਦਿੱਲੀ ਦੀ ਗੱਲ ਕੀਤੀ ਔਰ ਮੈਂ ਇਹ ਫਿਲਮ ਦੀ ਗੱਲ ਕੀਤੀ ਹੈ, ਜਿਹੜੀ ਅੱਜ ਅਸੀਂ ਫਿਲਮ ਦੀ ਗੱਲ ਕੀਤੀ ਹੈ ਸ਼ਾਇਦ ਉਹਦੇ 'ਚ ਵੀ ਕੋਈ ਇਹੋ ਜਿਹੀ ਸਾਰੀਆਂ ਗੱਲਾਂ ਨੇ ਕਿ ਪਿਆਰ ਮੁਹੱਬਤ ਜਿਹੜਾ ਉਹਦੇ ਨਾਲ ਹੀ ਸਾਰੀ ਦੁਨੀਆ ਚੱਲਦੀ ਹੈ, ਨਹੀਂ ਤਾਂ ਅਸੀਂ ਤਾਂ ਇੱਕ ਦੂਜੇ ਨੂੰ ਖਤਮ ਕਰ ਦਿਆਂਗੇ ਇਸ ਤਰ੍ਹਾਂ। ਜੀ
2: ਬਿਲਕੁਲ ਜੀ, ਇਹ ਜਿਹੜੀ ਦੁਨੀਆ ਜਿਹੜੀ ਹੈ ਇਸੇ ਤਰੀਕੇ ਨਾਲ ਹੀ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਪਿਆਰ ਮੁਹੱਬਤ ਜਿਹੜਾ ਇਸ ਸਮਾਂ ਜਿਹੜਾ
0: ਪਿਆਰ ਮੁਹੱਬਤ ਵਾਸਤੇ ਵੀ ਥੋੜ੍ਹਾ ਹੈ ਅਤੇ ਆਪਾਂ ਇੰਨੀ ਪਿੱਛੇ ਜਿਹੜੇ ਆ ਘੁੰਮਦੇ ਪਏ ਹਾਂ ਅਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਚਾਹੀਦਾ ਤਾਂ ਕਿ ਲੜਾਈ ਝਗੜੇ ਨੂੰ ਥੋੜ੍ਹਾ ਜਿਹਾ ਸੋ ਖਬਰਾਂ ਜਿਹੜੀਆਂ ਜੀ ਕਾਫੀ ਅਲੱਗ ਅਲੱਗ ਤਰ੍ਹਾਂ ਦੀਆਂ ਆ ਰਹੀਆਂ। ਪੰਜਾਬ ਇਲੈਕਸ਼ਨਸ ਆਰ ਗੇਨਿੰਗ ਮੋਮੈਂਟਮ ਤੇ ਇਹ ਵੀ ਇੱਕ ਖਬਰ ਹੈ, ਦੋ ਲੀਡਰ ਜਿਹੜੇ ਸੈਂਟਰ ਦੇ ਆਨ ਗੋਇੰਗ ਕੰਟਰੋਵਰਸੀਜ਼ ਵਾਲੇ ਸੀਗੇ, ਚੀਫ ਮਿਨਿਸਟਰ ਭਗਵੰਤ ਮਾਨ ਜਿਹੜੇ ਨੇ ਉਹ ਕਹਿੰਦੇ ਬੈਕਲੈਸ਼ ਫੇਸ ਕਰ ਰਹੇ ਨੇ ਓਵਰ ਐਨ ਅਲੈਜਡ AI ਜਨਰੇਟਡ ਵੀਡੀਓ ਜਿਹਦੇ 'ਚ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਤੇ ਇਹਦੇ ਨਾਲ ਨਾਲ BJP ਦੇ ਜਿਹੜੇ MP ਨੇ ਸਤਨਾਮ ਸਿੰਘ ਸੰਧੂ ਉਹਨਾਂ ਦਾ ਵੀ ਕ੍ਰਿਟਿਸਮ ਜਿਹੜਾ ਉਹ ਗਰੋ ਹੋਇਆ ਇਸੇ ਟਾਈਮ ਦੇ ਵਿੱਚ। ਤੇ ਕੈਨੇਡਾ ਕੱਲ ਜਿਹੜਾ ਸੀਗਾ ਜੀ ਤਿੰਨ 0 ਦੇ ਨਾਲ ਮੈਚ ਹਾਰ ਗਿਆ ਮੋਰੋਕੋ ਕੋ, ਬਹੁਤ ਜ਼ਬਰਦਸਤ ਮੈਚ ਸੀਗਾ ਪਹਿਲੇ ਹਾਫ ਤੱਕ ਤੇ ਕੈਨੇਡਾ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਇੰਨੇ ਅਟੈਕ ਕੀਤੇ ਆ ਤੇ ਸ਼ਾਇਦ ਕੋਈ 1-2 ਗੋਲ ਜਿਹੜਾ ਵਿੱਚ ਜਾ ਸਕਦੇ ਆ, ਪਰ 2-3 ਗੋਲ ਐਸੇ ਸੀਗੇ ਜਿਹੜੇ ਬਹੁਤ ਵਧੀਆ ਉਹਨਾਂ ਦੇ ਕੀਪਰ ਨੇ ਸੇਵ ਕੀਤੇ ਤੇ ਜਿਹਦੇ ਕਰਕੇ
1: ਮੋਰੋਕੋ ਟੀਮ ਵੀ ਬੜੀ ਵਧੀਆ ਜੀ।
0: ਮੋਰੋਕੋ ਹੁਣ ਕਿਉਂਕਿ ਪਹਿਲਾਂ ਹੀ ਆਲਰੇਡੀ ਟੀਮ ਬੈਸਟ 8 ਦੇ ਵਿੱਚ ਆਉਂਦੀ ਹੈ
1: ਜੀ,
0: ਤੇ ਇਹ ਕਿਉਂਕਿ ਬੈਸਟ ਜਿਹੜਾ ਹੈ ਉਹ 16 ਦਾ ਮੁਕਾਬਲਾ ਸੀਗਾ
1: ਜੀ,
0: ਤੇ ਉਹਦੇ 'ਚ ਇਹਦਾ ਮਤਲਬ ਇਹ ਨਹੀਂ ਕਿ ਵੀ ਉਹਦਾ ਪਹੁੰਚਣਾ ਜ਼ਰੂਰੀ ਹੈ, ਬਟ ਕਿਉਂਕਿ ਆਲਰੇਡੀ ਉਹਨਾਂ ਦੇ ਸਟੈਂਡਰਡ ਦੇ ਹਿਸਾਬ ਨਾਲ ਉਹ ਵਧੀਆ ਖੇਲਦੀ ਹੈ ਤੇ, ਬਟ ਕੈਨੇਡਾ ਦੀ ਟੀਮ ਉਹਨਾਂ ਦੇ ਮੁਕਾਬਲੇ ਨਹੀਂ ਖੇਲ ਪਾਈ। ਹਾਲਾਂਕਿ ਪਹਿਲੇ ਹਾਫ 'ਚ ਤੇ ਲੋਕੀ ਇਹੀ ਕਹਿੰਦੇ ਸੀਗੇ ਵੀ ਇਹ ਮੋਰੋਕੋ ਦੀ ਟੀਮ ਲੱਗਦੀ ਨਹੀਂ ਪਈ ਮੋਰੋਕੋ ਦੀ, ਕਿਉਂਕਿ ਕੈਨੇਡਾ ਦੀ ਟੀਮ ਇੰਨਾ ਵਧੀਆ ਖੇਲਦੀ ਸੀ
1: ਜੀ,
0: ਪਰ ਦੂਜੇ ਹਾਫ ਦੇ ਵਿੱਚ ਉਹਨਾਂ ਨੂੰ ਇੱਕ ਜਦੋਂ ਗੋਲ ਹੁੰਦਾ ਪਹਿਲੇ 5 ਮਿੰਟਾਂ ਦੇ ਵਿੱਚ ਹੀ ਹੋ ਗਿਆ
1: ਜੀ,
0: ਫਸਟ 5 ਮਿੰਟ ਸਮਥਿੰਗ ਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਦੂਸਰਾ ਤੇ ਫਿਰ ਐਂਡ ਦੇ ਕੁਛ ਇੱਕ ਸੈਕਿੰਡ ਬਚੇ ਸੀਗੇ ਜਿਹੜੇ ਐਕਸਟਰਾ 8 ਮਿੰਟ ਮਿਲੇ ਇਹਨਾਂ ਨੂੰ, ਉਹਦੇ ਵਿੱਚ ਲਾਸਟ ਮਿੰਟ ਦੇ ਵਿੱਚ ਜਾ ਕੇ

0: ਬਿਲਕੁਲ ਹੀ ਉੱਥੇ ਉੱਡ ਗਈ ਸੀ ਔਰ ਥੋੜਾ ਜਿਹਾ ਫਿਰ ਕੁਝ ਸੀਟਾਂ ਜਿਹੜੀਆਂ ਕਾਂਗਰਸ ਨੂੰ ਮਿਲੀਆਂ ਸੀ ਡਿਸਟੈਂਟ ਸੈਕਿੰਡ ਸੀ ਕਾਂਗਰਸ ਲੇਕਿਨ ਹੁਣ ਸਾਰੇ ਮਾਹੌਲ ਦੇ ਵਿੱਚ ਇਹ ਹੈ ਕਿ ਕਾਂਗਰਸ ਦੇ ਜਿਹੜੇ ਸਿਰਗੱਡ ਪੰਜ ਉਹਨਾਂ ਦੇ ਸਰਦਾਰ ਨੇ ਉਹ ਆਪਸ 'ਚ ਹੀ ਗੱਲਬਾਤ ਕਰਦੇ ਪਏ ਨੇ ਕਿ ਮੈਂ ਸੀਐਮ ਬਣਨਾ ਤੇ ਮੈਂ ਸੀਐਮ ਬਣਨਾ ਉਹ ਸਾਰਾ ਇੱਕ ਮਾਹੌਲ ਕਾਂਗਰਸ ਦਾ ਉਦੋਂ ਖਰਾਬ ਹੈ ਲੇਕਿਨ ਸੁਣਿਆ ਜਾ ਰਿਹਾ ਕਿ ਉੱਥੇ ਵੀ ਠੱਲ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਪਾਉਣ ਦੀ ਬੀਜੇਪੀ ਚਾਹੁੰਦੀ ਹੈ ਕਿ ਸਾਰਾ ਜਿਹੜੀ ਹੈ ਆਪ ਦੀ ਕਿਉਂਕਿ ਬਦਨਾਮੀ ਜਿਹਦੀ ਤੁਸੀਂ ਗੱਲ ਕੀਤੀ ਉਹ ਜਿਹੜੀ ਵੀਡੀਓ ਪਈ ਹੈ ਔਰ ਆਪ ਜਿਹੜਾ ਸੀਐਮ ਹੈ ਉਹਦੀ ਵੀ ਕਾਫੀ ਜਿਹੜੀ ਇੱਜ਼ਤ ਹੈ ਉਹ ਪਿਛਲੇ ਦਿਨ ਕਾਫੀ ਖਰਾਬ ਹੋਈ ਹੈ ਔਰ ਆਪ ਦੀ ਵੀ ਇਮੇਜ ਕਾਫੀ ਖਰਾਬ ਹੋਈ ਹੈ ਉਹ ਸਾਰੇ ਦਾ ਫਾਇਦਾ ਉਠਾ ਕੇ ਔਰ ਕੁਛ ਇਹ ਵੀ ਕਿਆਸ ਕੀਤੇ ਜਾ ਰਹੇ ਨੇ ਕਿ ਬੀਜੇਪੀ ਜੋ ਉਹਦਾ ਇੱਕ ਕਮਲ ਆਪਣਾ ਉਹ ਚਲਾਉਂਦਾ ਪੂਰਾ ਕੈਂਪੇਨ ਹਾਂਜੀ ਉਹਦੇ ਵਿੱਚ ਉਹ ਕੁਛ ਬੰਦੇ ਤੋੜ ਕੇ ਤੇ ਆਪਣੇ ਉਹਦੇ ਪਰ ਲੈ ਕਿਉਂਕਿ ਬੀਜੇਪੀ ਦਾ ਇਹ ਮੰਨਣਾ ਹੈ ਕਿ ਹੰਗ ਅਸੈਂਬਲੀ ਜੇ ਬਣ ਜਾਵੇ ਤੇ ਉਹ ਕਿਤੇ ਨਾ ਕਿਤੇ ਤੋੜ ਜੋੜ ਦੀ ਜਿਹੜੀ ਉਹਦੀ ਸਿਆਸਤ ਹੈ ਉਹਨੂੰ ਪੂਰੀ ਤਰ੍ਹਾਂ ਕਰ ਲਏਗਾ ਔਰ ਇਹ ਪੂਰੀ ਕੋਸ਼ਿਸ਼ ਕਰ ਰਿਹਾ
1: ਬਿਲਕੁਲ ਜੀ ਬੜਾ ਬਹੁਤ ਵਧੀਆ ਆਉਣ ਵਾਲੇ ਟਾਈਮ ਦੇ ਵਿੱਚ ਪੋਲੀਟੀਕਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੇ ਇਹ ਵੀ ਖਬਰ ਧਿਆਨ ਰੱਖਣ ਵਾਲੀ ਹੈ ਤੇ ਉਹਦੇ ਨਾਲ ਨਾਲ ਰਮੇਸ਼ ਜੀ ਜਦੋਂ ਆਪਾਂ ਆਪਣੇ ਕੈਨੇਡਾ ਦੀ ਗੱਲ ਕਰਦੇ ਹਾਂ
0: ਜੀ
1: ਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਤੁਸੀਂ ਪਹਿਲਾਂ ਕਿਹਾ ਹੀ ਇਹ ਵੀ ਹੁਣ ਉਹ ਆਪਣੇ ਦੌਰੇ ਤੇ ਸ਼ੁਰੂ ਹੋ ਗਏ ਆ
0: ਜੀ
1: ਪਰ ਉਹਦੇ ਨਾਲ ਨਾਲ ਜਿਹੜਾ ਹੈ ਉਹ ਈਰਾਨ ਦਾ ਵੀ ਇੱਕ ਮਸਲਾ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਮਲਾਈ ਉਹਨਾਂ ਦੀ ਜਿਹੜੀ ਹੈ ਉਹ ਫਿਊਨਰਲ ਕਹਿਣ ਦਾ ਮਤਲਬ ਜੋ ਵੀ ਉਹਨਾਂ ਦਾ ਰਸਮਾਂ ਸੀਗੀਆਂ ਤੇ ਉਸ ਸਿਲਸਿਲੇ ਦੇ ਵਿੱਚ ਦੁਨੀਆਂ ਭਰ ਦੇ ਲੀਡਰ ਉੱਥੇ ਪਹੁੰਚੇ ਆਪਣਾ ਮੈਸੇਜ ਦਿੱਤਾ ਉਸ ਗੱਲ ਨੂੰ ਲੈ ਕੇ ਵੀ ਕੁਛ ਇੱਕ ਲੋਕੀ ਇਸ ਗੱਲ ਦੀ ਨਾਰਾਜ਼ਗੀ ਕਰ ਰਹੇ ਨੇ ਇੰਡੀਆ ਨੇ ਉਹ ਪੋਜੀਸ਼ਨ ਨਹੀਂ ਲਈ ਜੋ
0: ਬਿਲਕੁਲ ਬਿਲਕੁਲ ਉਹ ਤੇ ਪੱਕੇ ਗੱਲ ਹੈ ਉਹ ਕਿਹਾ ਜਾਂਦਾ ਕਿ ਉਹ ਅਮਰੀਕਾ ਦੇ ਦਬਾਅ ਦੇ ਵਿੱਚ ਉਹਨੇ ਦਬਾਅ ਰੱਖਿਆ ਜਾਂ ਨਹੀਂ ਰੱਖਿਆ ਪਰ ਇੰਡੀਆ ਨੇ ਲੈ ਲਿਆ ਕਿ ਉਹ ਨਾਰਾਜ਼ ਨਾ ਹੋ ਜਾਵੇ ਤੇ ਉਹ ਫਿਰ ਕਿਉਂਕਿ ਪ੍ਰਾਈਮ ਮਿਨਿਸਟਰ ਨੂੰ ਨਿਯੁਕਤਾ ਦਿੱਤਾ ਗਿਆ ਸੀ ਪ੍ਰਾਈਮ ਮਿਨਿਸਟਰ ਨਹੀਂ ਗਏ ਉਹਨਾਂ ਨੇ ਉਹ ਸਾਡੇ ਕੋਲ ਰਿਟਾਇਰਡ ਜਨਰਲ ਨੇ ਉਹ ਅੱਜ ਕੱਲ੍ਹ ਗਵਰਨਰ ਨੇ ਬਿਹਾਰ ਦੇ ਉਹਨਾਂ ਨੂੰ ਭੇਜਿਆ ਨਾਲ ਕਾਂਗਰਸ ਵੱਲੋਂ ਸਲਮਾਨ ਖੁਰਸ਼ੀਦ ਗਏ ਔਰ ਕੁਛ ਹੋਰ ਕੈਬਨਿਟ ਦੇ ਮਿਨਿਸਟਰ ਨਾਲ ਗਏ ਸਨ
1: ਤੇ ਜਾਂਦੇ ਨੇ ਤੁਹਾਨੂੰ ਇੱਕ ਵਾਰਨਿੰਗ ਦੇ ਦਈਏ ਕਿ ਵੀ ਅਲਬਰਟਾ ਦੇ ਕਈ ਸ਼ਹਿਰਾਂ ਦੇ ਵਿੱਚ ਹੀ ਅੱਜ ਬੇਸਬਾਲ ਸਾਈਜ਼ ਦੀ ਜਿਹੜੀ ਹੇਲ ਉਹਦੇ ਪੈਣ ਦਾ ਰਿਸਕ
0: ਮਾਈ ਗੁਡਨੈਸ ਮਾਈ
1: ਇਸ ਕਰਕੇ ਆਪਣੀਆਂ ਗੱਡੀਆਂ ਸੰਭਾਲ ਕਰਕੇ ਕਿਸੇ ਵੀ ਜਗ੍ਹਾ ਦੇ ਉੱਤੇ ਆ ਸਕਦੀ ਹੈ ਬਟ ਹਾਈ ਰਿਸਕ ਜਿਹੜਾ ਹੈ ਪ੍ਰੋਵਿੰਸ ਦੇ ਵਿੱਚ ਟੂਡੇ ਕਹਿੰਦੇ ਵੀ ਹਗਿੰਗ ਸਾਊਦਰਨ ਅਲਬਰਟਾ ਵਿਦ ਸਪੋਰਟਸ ਲਾਈਕ ਬਰੁਕਸ ਵਲਕੈਨ ਹਾਈ ਰਿਵਰ ਨੈਂਟਨ ਤੇ ਸਟ੍ਰੈਚ ਉਹ ਹਾਈਵੇ 2 ਅੰਡਰ ਦਾ ਗਨ ਜਿਹੜਾ ਹੈ ਦਿਖਾਇਆ ਜਾ ਰਿਹਾ ਜੀ ਸੋ ਇਸ ਕਰਕੇ ਕਿਤੇ ਵੀ ਜਾ ਰਹੇ ਹੋ ਤੇ ਇਹਨਾਂ ਏਰੀਆ ਦਾ ਧਿਆਨ ਰੱਖੋ ਪ੍ਰੋਗਰਾਮ ਜਿਹੜਾ ਜੀ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ ਤੇ ਫਿਰ ਤੋਂ ਤੁਹਾਨੂੰ ਦੱਸ ਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਉਹ 5 ਵਜੇ ਤੱਕ ਸੀਗਾ ਤੇ ਆਲਮੋਸਟ 5 ਵਜਣ ਵਾਲੇ ਆ
0: ਮੈਨੂੰ ਉਮੀਦ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਅੱਜ ਦਾ ਪ੍ਰੋਗਰਾਮ ਕਾਫੀ ਪਸੰਦ ਆਇਆ ਹੋਵੇਗਾ ਔਰ ਇੱਕ ਅਸੀਂ ਫਿਲਮਕਾਰ ਨੂੰ ਲੈ ਕੇ ਉਹਨਾਂ ਨੂੰ ਇੱਕ ਬੜੀ ਟੁਕਵੀਂ ਜੀ ਲੰਬੀ ਜੀ ਗੱਲ ਕੀਤੀ ਹੈ ਔਰ ਆਪਣਾ ਫੀਡਬੈਕ ਜ਼ਰੂਰ ਭੇਜੋ ਜੀ ਤੁਹਾਨੂੰ ਇਹ ਗੱਲਬਾਤ ਕੈਸੀ ਲੱਗੀ ਸ਼ੁਕਰੀਆ
1: ਜੀ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਜੀ ਕੀਪ ਸਟੈਂਪੀਡਿੰਗ ਜਿਹਨੂੰ ਕਹਿੰਦੇ ਸਟੈਂਪੀਡ ਇੰਜੋਏ ਕਰਦੇ ਰਹੋ ਆਉਣ ਵਾਲੇ ਦਿਨ ਵੀ ਅਗਲਾ ਹਫ਼ਤਾ ਪੂਰਾ ਗਰਮ ਹੈ ਇਹਨੂੰ ਪੂਰਾ ਇੰਜੋਏ ਕਰੋ ਥੈਂਕ ਯੂ ਐਂਡ ਹੈਵ ਏ ਹੈਪੀ ਸੰਡੇ
2: The time is 5 p.m. You are listening to Fairchild Radio CHKF FM 94.7, a multicultural radio station in Calgary.

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ ਆਲਮ ਲਹਾਰ ਦਾ ਮਿੱਟੀ ਦਾ ਬਾਬਾ ਤੁਸੀਂ ਸੁਣਿਆ ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਨਿੱਘੀ ਜੀ ਆਇਆ ਤੁਹਾਨੂੰ ਜਿੱਥੇ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਹੁਣ ਪਤਾ ਕਾਫੀ ਬਿਜ਼ੀ ਇਹ ਮੰਥ ਚੱਲ ਰਹੇ ਨੇ ਸਮਰ ਦੇ ਵੈਦਰ ਬੜਾ ਇੰਟਰਸਟਿੰਗ ਹੈ ਦਿਨ ਚ ਕਈ ਵਾਰ ਕਈ ਰੰਗ ਬਦਲ ਜਾਂਦਾ ਕਦੋਂ ਧੁੱਪ ਨਿਕਲ ਆਉਂਦੀ ਹੈ ਤੇ ਕਦੋਂ ਮੀਂਹ ਪੈਣ ਲੱਗ ਜਾਂਦਾ ਤੇ ਕਈ ਵਾਰੀ ਕਿਸੇ ਪਾਸੇ ਥੰਡਰ ਸਟੋਰਮ ਜਦੋਂ ਦੇਖਣ ਨੂੰ ਮਿਲਦਾ ਫਲੱਡਿੰਗ ਹੋ ਰਹੀ ਹੈ ਇੰਟਰਸੈਕਸ਼ਨਾਂ ਦੇ ਵਿੱਚ ਕੁਦਰਤ ਬੜੀ ਅਜੀਬ ਹੈ ਤੇ ਵੱਖਰੇ ਵੱਖਰੇ ਰੰਗ ਟਾਈਮ ਟੂ ਟਾਈਮ ਦਿਖਾਉਂਦੀ ਰਹਿੰਦੀ ਹੈ ਫੋਰਕਾਸਟ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਜਦੋਂ ਸਟੈਂਪੀਡ ਦਾ ਟਾਈਮ ਹੁੰਦਾ ਤਾਂ ਸ਼ਾਮ ਨੂੰ ਹਰ ਰੋਜ਼ ਮੀਂਹ ਆ ਹੀ ਜਾਂਦਾ ਪਰ ਉਹ ਹੁੰਦਾ ਉਦੋਂ ਆ ਜਦੋਂ ਗਰਮੀ ਜ਼ਿਆਦਾ ਹੋਵੇ ਅੱਜ ਕੱਲ੍ਹ ਤਾਂ ਗਰਮੀ ਘੱਟ ਪੈ ਰਹੀ ਹੈ ਪਰ ਖੈਰ ਪਹਿਲਾਂ ਕਮਰਸ਼ਲ ਸੁਨੇਹੇ ਲੈ ਲਈਏ ਉਸ ਤੋਂ ਬਾਅਦ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 7 ਲੋਕੇਸ਼ਨਾਂ ਨੇ ਤੁਹਾਨੂੰ ਸਰਵ ਕਰਨ ਲਈ 3690 ਵੈਸਟਮੈਂਟ ਡਰਾਈਵ ਵੈਸਟਮੈਂਟ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ 64 ਐਵਨਿਊ ਤੇ ਫਾਲਕਨਰਿਜ ਬੁਲੇਵਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟੀ ਸਟ੍ਰੀਟ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਰੈੱਡ ਐਂਬਰ ਗੇਟ ਰੈੱਡ ਸਟੋਨ 144 ਐਵਨਿਊ ਕਾਰਿੰਗਟਨ ਬੁਲੇਵਰਡ ਕਾਰਿੰਗਟਨ ਤੇ ਮੇਨ ਸਟ੍ਰੀਟ ਤੇ ਏਡਰੀ 7 ਲੋਕੇਸ਼ਨ ਖੁੱਲ ਚੁੱਕੀ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 4038352222 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਹੈ ਰੀਅਲ ਸਟੇਟ ਪਰਸਨ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਇਲਾਜ ਜਾਂ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ ਰਿਲਾਇੰਸ ਲੀਗਲ ਗਰੁੱਪ ਦਾ ਨੰਬਰ 403-285-7070 ਹੈ 403-285-7070 ਇਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਲਈ ਬਹੁਤ ਵੱਡਾ ਉਹਨਾਂ ਕੋਲ ਟੋਇੰਗ ਦਾ ਫਲੀਟ ਹੈ ਹਰ ਕਿਸਮ ਦੀ ਕਾਰ ਵੈਨ ਟਰੱਕ ਟੋ ਤੁਸੀਂ ਕਰਾ ਸਕਦੇ ਹੋ ਜਾਂ ਕੋਈ ਹੈਵੀ ਇਕੁਪਮੈਂਟ ਵੀ ਟਰਾਂਸਪੋਰਟ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਉਹ ਵੀ ਕਰ ਸਕਦੇ ਹੋ ਨੰਬਰ 403-470-8697 ਹੈ 403-470-8697 ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਪੀ ਐਨ ਜੀ ਐਕਸਕਾਵੇਟਿੰਗ ਐਂਡ ਰੈਮੋਲੇਸ਼ਨ ਪੁਰਾਣੇ ਘਰ ਢਾ ਕੇ ਬਣਾ ਰਹੇ ਨੇ ਨਵੀਂ ਸਬਡੇ 'ਚ ਲਾਟ ਡਿੱਗ ਕਰਵਾਉਣਾ ਤਾਂ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ 403-818-2821 ਨੰਬਰ ਹੈ ਉਹਨਾਂ ਦਾ 403-8182821 403-818-2821 ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਜਾਂ ਕੋਈ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਤਾਂ 403-633-2000 ਉਹਨਾਂ ਦਾ ਨੰਬਰ ਹੈ 403-633-2000 ਬੁਕਿੰਗ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਬਹੁਤ ਦੇਰ ਤੋਂ ਸਪੋਰਟ ਕਰ ਰਹੇ ਨੇ ਸਟੈਂਪੀਡ ਦੀ ਆਪਾਂ ਗੱਲ ਕਰ ਰਹੇ ਸੀਗੇ

ਇਸ ਟੈਂਪੀਡ ਵਨ ਆਫ ਦਾ ਬਿਗੇਸਟ ਸ਼ੋਅ ਔਨ ਦਾ ਅਰਥ ਜਿਹੜਾ ਵਰਲਡ ਦਾ ਉਹ ਸ਼ੁਰੂ ਹੋ ਚੁੱਕਾ ਪਿਛਲੇ ਫਰਾਈਡੇ ਪਰੇਡ ਹੁੰਦੀ ਹੈ ਜਿਹਦੇ ਵਿੱਚ ਕਾਫੀ ਸਾਰੇ ਫਲੋਟ ਹੁੰਦੇ ਆ ਹਰ ਸਾਲ ਵੱਖਰੇ ਵੱਖਰੇ ਕਮਿਊਨਿਟੀਜ਼ ਦੇ ਅਤੇ ਐਤਕੀ ਵੀ ਸੀ ਮੇਰੇ ਖਿਆਲ ਸਾਡੇ ਪੰਜਾਬੀ ਭਾਈਚਾਰੇ ਵੱਲੋਂ ਵੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਉੱਥੇ ਐਤਕੀ ਸ਼ਮੂਲੀਅਤ ਕੀਤੀ ਗਈ ਹੈ ਅਤੇ ਫਰਾਈਡੇ ਦਾ ਦਿਨ ਤਕਰੀਬਨ ਸਾਰਾ ਪਰੇਡ ਦੇ ਵਿੱਚ ਲੰਘ ਜਾਂਦਾ ਲੋਕ ਲੱਖਾਂ ਦੀ ਤਾਦਾਦ 'ਚ ਉੱਥੇ ਬੈਠ ਕੇ ਆਲੇ ਦੁਆਲੇ ਦੇਖਦੇ ਆ ਬਾਕੀ ਕੁਛ ਲੋਕ ਔਨਲਾਈਨ ਟੀਵੀ ਜਾਂ ਹੋਰ ਮਾਧਿਅਮ ਦੇ ਥਰੂ ਦੇਖ ਲੈਂਦੇ ਨੇ ਸਟੈਂਪੀਡ ਦੇ ਕੁਛ ਦਿਨ ਹੁੰਦੇ ਆ ਫੈਮਿਲੀ ਡੇ ਕਿਡਸ ਡੇ ਸੀਨੀਅਰ ਡੇ ਉਹ ਨੋਟ ਕਰਕੇ ਆਪਣੇ ਤੁਸੀਂ ਪੈਸੇ ਬਚਾ ਸਕਦੇ ਹੋ ਸਟੈਂਪੀਡ ਬ੍ਰੈਕਫਾਸਟ ਦਾ ਕਾਫੀ ਅੱਜ ਕੱਲ੍ਹ ਜ਼ੋਰ ਹੈ ਕਿਉਂਕਿ ਸਾਰੇ ਪੋਲੀਟੀਕਲ ਲੀਡਰਾਂ ਦੇ ਨਾਲ ਨਾਲ ਹੋਰ ਭਾਈਚਾਰੇ ਦੇ ਵਿੱਚ ਵੀ ਵੱਖਰੀ ਵੱਖਰੀ ਜਗ੍ਹਾ 'ਤੇ ਕੁਛ ਬਿਜ਼ਨਸਿਸ ਸਟੈਂਪੀਡ ਬ੍ਰੈਕਫਾਸਟ ਵੀ ਕਰ ਰਹੇ ਨੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਇਹ ਵੀ ਚੰਗੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਗ੍ਰੋਸਰੀ ਦੇ ਭਾਅ ਕਾਫੀ ਵੱਧ ਚੁੱਕੇ ਨੇ ਇਕੋਨਮੀ ਵੀ ਥੋੜ੍ਹੀ ਬਹੁਤੀ ਡਾਵਾਂਡੋਲ ਹੈ ਅਤੇ ਚਲੋ ਥੋੜ੍ਹੀ ਬਹੁਤੀ ਕੁਛ ਪਰਿਵਾਰਾਂ ਨੂੰ ਰਾਹਤ ਮਿਲ ਜੂਗੀ ਕਿਉਂਕਿ ਖਾਸ ਕਰਕੇ ਜਿਹੜੇ ਪਰਿਵਾਰ ਸਵੇਰੋਂ ਕਾਫੀ ਬਾਹਰੋਂ ਸ਼ੁਰੂ ਕਰਦੇ ਨੇ ਉਹਨਾਂ ਲਈ ਬਹੁਤ ਵੱਡੀ ਰਾਹਤ ਹੈ ਕਿਉਂਕਿ ਤਿੰਨ ਚਾਰ ਪਰਿਵਾਰ ਦੇ ਮੈਂਬਰ ਹੈ ਤਾਂ $75-$80 ਚ ਕੰਮ ਚਲਾ ਜਾਂਦਾ ਜੇ ਬਰਗਰ ਸ਼ਰਗਰ ਖਾਣੇ ਹੋਣ ਤਾਂ ਚਲੋ ਜੇ ਇਹ ਬਿਜ਼ਨਸ ਜਾਂ ਪੋਲੀਟੀਸ਼ੀਅਨ ਅਰੇਂਜ ਕਰ ਰਹੇ ਨੇ ਤਾਂ ਚੰਗੀ ਗੱਲ ਹੈ ਥੋੜ੍ਹੀ ਬਹੁਤੀ ਪਰਿਵਾਰਾਂ ਦੀ ਹੈਲਪ ਹੋਜੂਗੀ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਬਾਕੀ ਕਮਿਊਨਿਟੀਜ਼ ਨੇ ਉਹ ਵੀ ਕੀਤੇ ਜਾਂਦੇ ਨੇ ਬਾਰਬੇਕਿਊ ਜਿਸ ਤਰ੍ਹਾਂ ਪ੍ਰੇਰੀਵਿੰਡ ਪਾਰਕ ਦੇ ਵਿੱਚ ਹਰ ਸਾਲ ਕੈਨੇਡਾ ਡੇ ਵਾਲੇ ਦਿਨ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਸਾਡੇ ਅਹਿਮਦੇ ਮਸਲਮ ਭਾਈਚਾਰੇ ਵੱਲੋਂ ਕਾਫੀ ਲੰਬੇ ਟਾਈਮ ਤੋਂ ਹੁਣ ਉਹ ਹੋ ਰਿਹਾ ਅਤੇ ਕਾਫੀ ਲੋਕ ਸ਼ਾਮਿਲ ਹੁੰਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਔਰਗਨਾਈਜੇਸ਼ਨਸ ਵੀ ਉਹਦੇ ਵਿੱਚ ਨਾਲ ਪਾਰਟੀਸਪੇਟ ਕਰ ਲੈਂਦੀਆਂ ਨੇ ਕਿਉਂਕਿ ਕੈਨੇਡਾ ਡੇ ਹੈ ਕੈਨੇਡਾ ਦਾ ਜਨਮ ਦਿਨ ਹੁੰਦਾ ਸੈਲੀਬ੍ਰੇਟ ਕੀਤਾ ਜਾਂਦਾ ਇਸ ਸਾਲ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਗੁਰੂ ਨਾਨਕ ਫ੍ਰੀ ਕਿਚਨ ਦੇ ਵਾਲੰਟੀਅਰ ਜਿਹੜੇ ਬਹੁਤ ਦੇਰ ਤੋਂ ਨਾ ਬਹੁਤ ਵਧੀਆ ਕੰਮ ਕਰ ਰਹੇ ਹੈ ਹਰ ਵੀਕ ਹੀ ਕਿਤੇ ਨਾ ਕਿਤੇ ਉਹ ਵੱਖਰੇ ਵੱਖਰੇ ਏਰੀਆ ਦੇ ਵਿੱਚ ਜਾ ਕੇ ਲੱਖਾਂ ਡਾਲਰਾਂ ਦੀਆਂ ਜਿਹੜੇ ਸਬਜ਼ੀ ਵੈਜੀਜ਼ ਅਤੇ ਫਰੂਟ ਹੋਰ ਆਈਸਕ੍ਰੀਮ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਡਿਲੀਵਰ ਕਰਦੇ ਨੇ ਇੱਥੇ ਵੀ ਉਹ ਨਾਲ ਪਾਰਟੀਸਪੇਟ ਕਰ ਰਹੇ ਸੀਗੇ ਪਰ ਅਨਫਾਰਚੁਨੇਟਲੀ ਕੋਈ ਨੇਟਿਵ ਐਬਰੀਜਨਲ ਔਰਤ ਉੱਥੇ ਆਈ ਹੁਣ ਬਾਰਬੇਕਿਊ ਤਾਂ ਉੱਥੇ ਚੱਲਦਾ ਹੀ ਸੀ ਪਹਿਲਾਂ ਹੀ ਕਿਉਂਕਿ ਹਰ ਸਾਲ ਹੀ ਚੱਲਦਾ ਅਤੇ ਲੋਕ ਬਹੁਤ ਆਉਂਦੇ ਨੇ ਬਾਰਬੇਕਿਊ ਆਪਣਾ ਬਰਗਰ ਸ਼ਰਗਰ ਖਾਂਦੇ ਨੇ ਕਿਤੇ ਆਲੇ ਦੁਆਲੇ ਕਿਉਂਕਿ ਹੁਣ ਮਸਲਾ ਇਹ ਹੈ ਕਿ ਆਪਾਂ ਨੂੰ ਪਤਾ ਹੈ ਆਪਾਂ ਨਗਰ ਕੀਰਤਨਾਂ 'ਚ ਵੀ ਦੇਖਦੇ ਹਾਂ ਕਿ ਲੋਕ ਜ਼ਿੰਮੇਵਾਰੀ ਨਹੀਂ ਸਮਝਦੇ ਆਪਣੀ ਕਿ ਜਦੋਂ ਤੁਸੀਂ ਫੂਡ ਖਾਂਦੇ ਹੈ ਤਾਂ ਫੂਡ ਖਾਣ ਤੋਂ ਬਾਅਦ ਉਹਨੂੰ ਆਲੇ ਦੁਆਲੇ ਬਹੁਤ ਸਾਰੇ ਗਾਰਬੇਜ ਬਿਨ ਰੱਖੇ ਹੁੰਦੇ ਨੇ ਪਰ ਕਈ ਵਾਰੀ ਇਹ ਕੋਸ਼ਿਸ਼ ਹੀ ਨਹੀਂ ਕਰਦੇ ਕਿ ਆਲੇ ਦੁਆਲੇ ਦੇਖ ਲਿਆ ਜਾਵੇ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੇ ਨਾਲ ਨਾਲ ਹੀ ਗਾਰਬੇਜ ਬਿਨ ਤੁਰਨਗੇ ਆਬਵੀਅਸਲੀ ਕਿਤੇ ਨਾ ਕਿਤੇ 10-20 ਗਜ਼ ਦੇ ਆਲੇ ਦੁਆਲੇ ਰੱਖੇ ਹੋਣਗੇ ਪਰ ਪਤਾ ਨਹੀਂ ਕਿਉਂ ਇਹ ਸਮਝ ਨਹੀਂ ਸੱਚੀ ਗੱਲ ਮੈਨੂੰ ਤਾਂ ਨਹੀਂ ਆਈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਸਫਾਈ ਰੱਖਦੇ ਹਾਂ ਪਰ ਜਦੋਂ ਕੋਈ ਇੱਦਾਂ ਦੇ ਕਮਿਊਨਿਟੀ ਇਵੈਂਟਸ ਹੁੰਦੇ ਨੇ ਨਗਰ ਕੀਰਤਨ ਹੈ ਜਾਂ ਇਹ ਬਾਰਬੇਕਿਊ ਨੇ ਇੱਥੇ ਜਾ ਕੇ ਕੁਛ ਲੋਕਾਂ ਦੇ ਵਿੱਚ ਉਹ ਚਿੱਪ ਜਿਹੜਾ ਕਿਉਂ ਐਕਟਿਵ ਹੋ ਜਾਂਦਾ ਹੈ

ਕਿਉਂ ਅਸੀਂ ਖਾ ਕੇ ਜਦੀ ਥੱਲੇ ਹੋਲ ਕਿਤੇ ਨੇ ਸਿੱਟ ਦਿੰਦੇ ਹਾਂ ਜਦੋਂ ਕਿ ਸਾਨੂੰ ਪਤਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਗਲਤ ਹੈ ਉਹ ਆਲਰੇਡੀ ਕਾਫੀ ਗਾਰਬੇਜ ਖਿਲ ਰਿਹਾ ਹੋਇਆ ਸੀ ਉੱਥੇ ਤੋ ਨੇਟਿਵ ਔਰਤ ਜਾ ਕੇ ਇਹਨਾਂ ਭਾਈ ਸਾਹਿਬ ਹੋਣਾ ਦੇ ਜਾ ਕੇ ਵੀਡੀਓ ਬਣਾਉਣ ਲੱਗ ਗਈ ਹਾਲਾਂਕਿ ਇਹ ਸਿਰਫ ਉੱਥੇ ਆਈਸਕ੍ਰੀਮ ਹੀ ਡਿਲੀਵਰ ਕਰ ਰਹੇ ਸੀ ਹੁਣ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਪਰ ਸਭ ਤੋਂ ਵੱਡੇ ਦੁਸ਼ਮਣ ਅਸੀਂ ਆਪਣੇ ਆਪ ਹੈ ਹੋਰ ਕੋਈ ਕਰੇ ਨਾ ਕਰੇ ਪਰ ਅਸੀਂ ਜ਼ਰੂਰ ਸਵਾਦ ਲੈਂਦੇ ਹਾਂ ਉਸ ਚੀਜ਼ ਦਾ ਫਿਰ ਉਹਨੂੰ ਅੱਗੇ ਹੋਰ ਕਮੈਂਟਰੀ ਪਾ ਕੇ ਅਤੇ ਪਤਾ ਨਹੀਂ ਕੀ ਕੁਛ ਲਿਖ ਕੇ ਸ਼ੇਅਰ ਕਰਨਾ ਆਪਣੇ ਆਪ ਨੂੰ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ ਅਸੀਂ ਕਮਿਊਨਿਟੀ ਦੇ ਵਾਲੰਟੀਅਰ ਆ ਨਾ ਜਿਹੜੇ ਬਹੁਤ ਸਾਰੇ ਵਧੀਆ ਕੰਮ ਕਰਦੇ ਆ ਸਾਡਾ ਭਾਈਚਾਰਾ ਕਿਸੇ ਵੀ ਕਮਿਊਨਿਟੀ 'ਚ ਲੈ ਲਓ ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋਵੋਗੇ ਸਕਾਈ ਵਿਊ ਹੈ ਰੈੱਡ ਸਟੋਨ ਹੈ ਸਿਟੀ ਸਕੇਪ ਹੈ ਸੈਡਲ ਰੇਜ ਸਾਰੀਆਂ ਭਾਈਚਾਰਿਆਂ ਦੇ ਵਿੱਚ ਕਮਿਊਨਿਟੀ ਕਲੀਨਅਪ ਵਾਲੰਟੀਅਰ ਖੁਦ ਲੱਗੇ ਹੁੰਦੇ ਕਿਵੇਂ ਕਰਦੇ ਉਹ ਅਸੀਂ ਨਹੀਂ ਸ਼ੇਅਰ ਕਰਦੇ ਕਿਉਂਕਿ ਉਹਨਾਂ ਚੀਜ਼ਾਂ 'ਤੇ ਵਿਊਜ਼ ਨਹੀਂ ਮਿਲਣੇ ਸਵਾਦ ਨਹੀਂ ਆਉਂਦਾ ਜਦੋਂ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਫਿਰ ਅਸੀਂ ਸਾਡਾ ਵੀ ਇੱਕ ਭੂਤ ਐਕਟਿਵ ਹੋ ਜਾਂਦਾ ਇੱਕਦਮ ਫਿਰ ਅਸੀਂ ਉਹਨੂੰ ਬਹੁਤ ਸਵਾਦ ਲੈ ਲੈ ਕੇ ਸ਼ੇਅਰ ਕਰਦੇ ਹਾਂ ਉੱਤੇ ਫਿਰ ਲਿਖਦੇ ਵੀ ਹੈ ਕੁਛ ਨਾ ਕੁਛ ਜਦੋਂ ਕਿ ਇਹਦੇ ਵਿੱਚ ਹੁਣ ਜਿਹੜਾ ਬੰਦਾ ਉੱਥੇ ਡਿਲੀਵਰ ਕਰ ਰਿਹਾ ਉਹਦਾ ਕੋਈ ਕਸੂਰ ਨਹੀਂ ਉਹ ਤੁਹਾਨੂੰ ਫੂਡ ਦੇ ਰਿਹਾ ਖਾਣ ਲਈ ਅਤੇ ਖਾਣ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਆਲੇ ਦੁਆਲੇ ਗਾਰਬੇਜ ਬਿਨ ਲੱਭ ਕੇ ਉਹਦੇ ਵਿੱਚ ਸੁੱਟੇ ਸੋ ਇਹ ਅਫਸੋਸ ਹੈ ਕਿ ਅਸੀਂ ਆਪਣਾ ਖੁਦ ਜਲੂਸ ਕੱਢ ਕੇ ਕਿਉਂ ਇੰਨੇ ਖੁਸ਼ ਹੁੰਦੇ ਹਾਂ ਥੋੜ੍ਹਾ ਬਹੁਤਾ ਸੰਕੋਚ ਕਰਨ ਦੀ ਜ਼ਰੂਰਤ ਹੈ ਬਹੁਤ ਸਾਰੇ ਵਧੀਆ ਸਾਡਾ ਭਾਈਚਾਰਾ ਕੰਮ ਕਰਦਾ ਹੈ ਹਰ ਕਮਿਊਨਿਟੀ 'ਚ ਕਰਦਾ ਹੈ ਅੱਜ ਸਵੇਰ ਦੇ ਕੋਲ ਸਪ੍ਰਿੰਗ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਕਲੀਨਅਪ ਸੀ ਸਵੇਰ ਦੇ 8 ਵਜੇ ਦੇ ਅਸੀਂ ਲੱਗੇ ਹੋਏ ਹਾਂ 2 ਵਜੇ ਤੱਕ ਜਦ ਤੱਕ ਮੀਂਹ ਪੈਣ ਲੱਗ ਗਿਆ ਉਦੋਂ ਹਟੇ ਹਾਂ ਮੈਜੋਰਿਟੀ ਸਾਡੇ ਪੰਜਾਬੀ ਭਾਈਚਾਰੇ ਦੇ ਬੰਦੇ ਸੀ ਉੱਥੇ ਵਾਲੰਟੀਅਰ ਕਰ ਰਹੇ ਸੀ ਆਪਣਾ ਟਾਈਮ ਕੱਢ ਕੇ ਸੋ ਇਹ ਜਿਹੜੇ ਕਮਾਂਡੋਜ ਬੈਠੇ ਨੇ ਸੋਸ਼ਲ ਮੀਡੀਆ 'ਤੇ ਪਤਾ ਨਹੀਂ ਕੀ ਚਾਹੁੰਦੇ ਕੀ ਹੈ ਕਿਉਂ ਇੱਦਾਂ ਦਾ ਕੁਛ ਕਰਦੇ ਆ ਸਿਮਿਲਰਲੀ ਚਸ਼ਟਮੀਰ 'ਚ ਘਟਨਾ ਵਾਪਰੀ ਇੱਕ ਮੈਂ ਉਹਦੇ 'ਤੇ ਚਲੋ ਫਿਰ ਰਿਕਾਰਡ ਕਰਕੇ ਪੋਸਟ ਵੀ ਪਾਈ ਕਸੂਰ ਥੋੜ੍ਹਾ ਬਹੁਤਾ ਉੱਥੇ ਹੈ ਕਿਉਂਕਿ ਅਕਸਰ ਬਥੇਰਾ ਕਹੀਦਾ ਵੀ ਯਾਰ ਆਪਣੇ ਬਜ਼ੁਰਗਾਂ ਨੂੰ ਕਿਉਂਕਿ ਜਿਹੜੇ ਗੋਰੇ ਨੇ ਬਜ਼ੁਰਗ ਉਹ ਵੀ ਘਰਾਂ 'ਚ ਇਕੱਲੇ ਰਹਿੰਦੇ ਨੇ ਪਰ ਉਹ ਜ਼ਿਆਦਾ ਪਾਰਕਾਂ ਦੇ ਵਿੱਚ ਜਾ ਕੇ ਇਕੱਠੇ ਹੋ ਕੇ ਨਹੀਂ ਬਹਿੰਦੇ ਕਿਉਂ ਕਿਉਂਕਿ ਉਹ ਇਕੱਲੇ ਰਹਿੰਦੇ ਨੇ ਉਹਨਾਂ ਕੋਲ ਆਪਣੀ ਪਸੰਦ ਦਾ ਟੀ ਵੀ ਪ੍ਰੋਗਰਾਮ ਦੇਖ ਲਿਆ ਜਾਂ ਕੋਈ ਹੋਰ ਐਕਟੀਵਿਟੀਜ਼ ਕਰ ਲਈ ਉਹ ਕਰ ਲੈਂਦੇ ਨੇ ਪਰ ਸਾਡੇ ਪਰਿਵਾਰ ਕਿਉਂਕਿ ਜੁਆਇੰਟ ਫੈਮਿਲੀਆਂ ਨੇ ਅਸੀਂ ਰਹਿੰਦੇ ਹਾਂ ਅਤੇ ਬੱਚੇ ਹੈ ਗਾਹਾਂ ਉਹਨਾਂ ਦੇ ਬੱਚੇ ਹੈ ਦਿਨੇ ਉਹ ਕੰਮਾਂ 'ਤੇ ਗਏ ਹੁੰਦੇ ਹੈ ਸ਼ਾਮ ਨੂੰ ਜਦੋਂ ਆਉਂਦੇ ਨੇ ਤਾਂ ਫਿਰ ਬਜ਼ੁਰਗਾਂ ਨੂੰ ਹੁੰਦਾ ਵੀ ਜਿਹੜਾ ਨੇੜੇ ਪਾਰਕ ਹੈ ਉੱਥੇ ਜਾ ਕੇ ਬੀਬੀਆਂ ਵੀ ਹੈ ਬਜ਼ੁਰਗ ਵੀ ਹੈ ਚਲੋ ਘੰਟਾ 2 ਘੰਟੇ ਟਾਈਮ ਪਾਸ ਕਰ ਲਓ ਗੱਪਾਂ ਮਾਰ ਲਓ ਆਪੋ ਆਪਣੀ ਜਿਹੜੀ ਗੈਸ ਆ ਉਹ ਕੱਢ ਲਓ ਕਿਉਂਕਿ ਘਰੇ ਬਜ਼ੁਰਗਾਂ ਲਈ ਕੋਈ ਮੰਨੇ ਨਾ ਮੰਨੇ ਕਿਉਂਕਿ ਘਰ ਦੇ ਮੈਂਬਰਾਂ ਦੇ ਆਪਦੇ ਟੀ ਵੀ ਫੇਵਰੇਟ ਪ੍ਰੋਗਰਾਮ ਹੈ ਜਿਨ੍ਹਾਂ ਦਾ ਬਜ਼ੁਰਗਾਂ 'ਚ ਜਿਨ੍ਹਾਂ 'ਚ ਕੋਈ ਬਹੁਤਾ ਇੰਟਰਸਟ ਨਹੀਂ ਹੁੰਦਾ ਛੋਟੇ ਬੱਚਿਆਂ ਦੇ ਆਪਣੇ ਪ੍ਰੋਗਰਾਮ ਹੈ ਉਹ ਇੰਗਲਿਸ਼ ਦੇ ਪ੍ਰੋਗਰਾਮ ਹੈ ਜਿਨ੍ਹਾਂ 'ਚ ਬਜ਼ੁਰਗਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਸੋ ਉਹਨਾਂ ਕੋਲ ਉਹ 2-3 ਘੰਟੇ ਹੁੰਦੇ ਹੈ ਉਹ ਪਾਰਕਾਂ 'ਚ ਜਾ ਕੇ ਬੈਠਦੇ ਆ ਹੁਣ ਹੈਗਾ ਤਾਂ ਵੈਸੇ ਇਹ ਵੀ ਇੱਕ ਕੁਐਸਚਨੇਬਲ ਹੈ ਕਿਉਂਕਿ ਹਰ ਕਮਿਊਨਿਟੀ ਦੇ ਵਿੱਚ ਛੋਟੀਆਂ ਵੱਡੀਆਂ 'ਚ ਪਾਰਕ

ਬਣਾਏ ਆ ਉੱਥੇ ਬੱਚਿਆਂ ਦੇ ਖੇਡਣ ਵਾਸਤੇ ਬਣਾਏ ਆ ਤਾਂ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਪਰ ਉੱਥੇ ਹੁਣ ਪਾਰਕਾਂ ਦੇ ਵਿੱਚ ਆਲੇ ਦੁਆਲੇ ਦੋ ਕੁ ਬੈਂਚ ਹੁੰਦੇ ਨੇ ਕੁਛ ਫਿਰ ਬਾਬੇ ਬੀਬੀਆਂ ਆਪਦੀਆਂ ਪੋਰਟੇਬਲ ਚੇਅਰਾਂ ਲੈ ਜਾਂਦੀਆਂ ਜਾਂ ਕੋਲ ਵਾਕਰ ਹੁੰਦੇ ਜਿਹਨਾਂ ਦੇ ਉੱਤੇ ਬੈਠਿਆ ਜਾ ਸਕਦਾ ਚੇਅਰ ਸੀਟ ਹੁੰਦੀ ਹੈ ਕਈ ਫਿਰ ਹੋਰ ਬੈਂਚ ਵੀ ਰਖਵਾ ਲੈਂਦੇ ਆਲੇ ਦੁਆਲੇ ਆਪਣੇ ਨੁਮਾਇੰਦਿਆਂ ਨੂੰ ਕਹਿ ਕੇ ਬੇਸਿਕਲੀ ਉਹ ਹੈਗੇ ਤਾਂ ਬਣੇ ਹੋਏ ਤਾਂ ਸੀਨੀਅਰ ਸੈਂਟਰ ਟਾਈਪ ਹੀ ਬਾਕੀ ਭਾਈਚਾਰਾ ਇਸ ਚੀਜ਼ ਨੂੰ ਮਹਿਸੂਸ ਤਾਂ ਕਰਦਾ ਕਿ ਯਾਰ ਪਾਰਕ ਤਾਂ ਬੱਚਿਆਂ ਦੇ ਖੇਡਣ ਲਈ ਹੈ ਇੱਥੇ ਹੁਣ ਦਸ ਪੰਦਰਾਂ ਬਜ਼ੁਰਗ ਇੱਕ ਪਾਸੇ ਬੈਠੇ ਆ ਦਸ ਪੰਦਰਾਂ ਬੀਬੀਆਂ ਇੱਕ ਪਾਸੇ ਬੈਠੀਆਂ ਨੇ ਅਤੇ ਉਹਨਾਂ ਲਈ ਰੂਮ ਹੈ ਨਹੀਂ ਗਾ ਜਿਹਨਾਂ ਲਈ ਬਣਿਆ ਪਰ ਸਮੱਸਿਆ ਇਹ ਹੈ ਕਿ ਉੱਥੇ ਫਿਰ ਜਾ ਕੇ ਬੈਠ ਤਾਂ ਜਾਂਦੇ ਨੇ ਅਤੇ ਹੁਣ ਕਈ ਵਾਰੀ ਨੇਚਰ ਦੀ ਕਾਲ ਆ ਗਈ ਤਾਂ ਫਿਰ ਉਹ ਘਰ ਇੰਨੀ ਜਲਦੀ ਮੁੜ ਨਹੀਂ ਸਕਦੇ ਇਹ ਹੁਣ ਘਰਾਂ ਦੇ ਵਿੱਚ ਗੱਲਾਂ ਕਰਨੀਆਂ ਚਾਹੀਦੀਆਂ ਨੇ ਬਜ਼ੁਰਗਾਂ ਨਾਲ ਪਰ ਕਈ ਵਾਰੀ ਬਜ਼ੁਰਗ ਸੁਣਦੇ ਨਹੀਂ ਵੀ ਟਾਈਮ 'ਤੇ ਮੁੜਿਆਓ ਘੰਟਾ ਜਾਓ ਗੱਲਾਂ ਮਾਰੋ ਜਾਂ ਟਾਈਮ 'ਤੇ ਮੁੜਿਆਓ ਤੁਹਾਨੂੰ ਪਤਾ ਕਿ ਇਸ ਏਜ ਦੇ ਵਿੱਚ ਨਹੀਂ ਹੋਲਡ ਹੁੰਦਾ ਤਾਂ ਉੱਥੇ ਪਾਰਕ 'ਚ ਬੈਠੀ ਕਿਸੇ ਬੀਬੀ ਨੇ ਪੀ ਆ ਗਿਆ ਅਤੇ ਪੀ ਪਿਸ਼ਾਬ ਕਰਨ ਲੱਗ ਗਈ ਫੋਟੋ ਖਿੱਚ ਲਈ ਬਾਅਦ ਹੀ ਹੁਣ ਹਰ ਬੰਦੇ ਦੇ ਹੱਥ 'ਚ ਕੈਮਰਾ ਉਹ ਸ਼ੇਅਰ ਬਹੁਤ ਹੋ ਰਹੀ ਹੈ ਹਾਲਾਂਕਿ ਇਹ ਨਹੀਂ ਕਿ ਗੋਰੇ ਇਹੋ ਜਿਹਾ ਕੁਛ ਕਰਦੇ ਨਹੀਂ ਹੈਗੇ ਬਹੁਤ ਕੁਛ ਕਰਦੇ ਨੇ ਉਹ ਅਤੇ ਤੁਸੀਂ ਬਹੁਤ ਸਾਰੀਆਂ ਲੋਕਾਂ ਤੋਂ ਗੱਲਾਂ ਪਤਾ ਸੁਣੋਗੇ ਤਾਂ ਬਹੁਤ ਕੁਛ ਹੁੰਦਾ ਪਰ ਸਾਡੇ ਭਾਈਚਾਰੇ ਨੂੰ ਪਤਾ ਨਹੀਂ ਕਿਉਂ ਕੌਣ ਉਹ ਫੋਟੋ ਖਿੱਚ ਕੇ ਪਾ ਦਿੰਦਾ ਅਤੇ ਫਿਰ ਅਸੀਂ ਉਹਨੂੰ ਗਾਹਾਂ ਦੀ ਗਾਹਾਂ ਸ਼ੇਅਰ ਕਰਕੇ ਹੋਰ ਆਪਣੇ ਆਪ ਹੀ ਆਪਣਾ ਜਲੂਸ ਕਿਉਂ ਕੱਢਦੇ ਹਾਂ ਇਹ ਪਤਾ ਨਹੀਂ ਕਦੋਂ ਸਾਨੂੰ ਸਮਝ ਆਊਗੀ ਕਿ ਠੀਕ ਹੈ ਕਿਸੇ ਬਜ਼ੁਰਗ ਨੂੰ ਸਮੱਸਿਆ ਹੋ ਗਈ ਆ ਗਈ ਕਰ ਲਿਆ ਐਡਾ ਵੀ ਕਿਹੜਾ ਹੈ ਗਲਤ ਹੈ ਮੈਂ ਨਹੀਂ ਕਹਿੰਦਾ ਕਿ ਉਹ ਹੋਣਾ ਚਾਹੀਦਾ ਪਰ ਐਡੀ ਵੀ ਕੋਈ ਆਫਤ ਨਹੀਂ ਆ ਗਈ ਕਿਤੇ ਵੰਸ ਇਨ ਵਾਇਲ ਜੇ ਕਿਸੇ ਨੇ ਇੱਦਾਂ ਹੋ ਗਿਆ ਹੈਗੀਆਂ ਬਜ਼ੁਰਗਾਂ ਦੀਆਂ ਹੋਰ ਬਹੁਤ ਸਾਰੀਆਂ ਸਟੋਰੀਆਂ ਨੇ ਬਜ਼ੁਰਗ ਆਪਣੇ ਡਰਾਈਵਰ ਪੰਜਾਬੀ ਦੱਸਦੇ ਨੇ ਕਿ ਸ਼ਰਾਬ ਪੀ ਕੇ ਬੱਸਾਂ 'ਚ ਵੀ ਚੜ੍ਹਦੇ ਨੇ ਜਿਹੜਾ ਕਿ ਨਹੀਂ ਚੜ੍ਹਨਾ ਚਾਹੀਦਾ ਪਰ ਮੈਂ ਅਕਸਰ ਕਹਿਣਾ ਹੁੰਦਾ ਕਿ ਆਪਣੇ ਬਜ਼ੁਰਗਾਂ ਨੂੰ ਘਰੇ ਥੋੜ੍ਹਾ ਜਿਹਾ ਸਪੇਸ ਦੇ ਦਿਓ ਕਿਉਂਕਿ ਜਦੋਂ ਘਰੇ ਤੁਸੀਂ ਰੋਕ ਟੋਕ ਕਰਦੇ ਹੋ ਕਿ ਆਪਾਂ ਪੈਗ ਨਹੀਂ ਲਾ ਸਕਦਾ ਜੇ ਹੁਣ ਤੁਹਾਡਾ ਬਜ਼ੁਰਗ ਤੁਹਾਨੂੰ ਪਤਾ ਹੈ 50-60 ਸਾਲ ਦੀ ਉਮਰ 'ਚ ਇੱਥੇ ਆਇਆ ਉਹ ਤੁਹਾਨੂੰ ਪਤਾ ਕਿ ਉੱਥੇ ਸ਼ਾਮ ਨੂੰ ਦੋ ਪੈਗ ਲਾਉਂਦਾ ਸੀ ਉਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਰਾਈਡਵੇ ਅਤੇ ਜੇ ਤੁਸੀਂ ਘਰੇ ਪਿਆਰ ਨਾਲ ਸਤਿਕਾਰ ਨਾਲ ਕਹਿ ਦਿਓਗੇ ਕਿ ਬਾਪੂ ਜੀ ਇੱਦਾਂ ਕਰ ਲਿਆ ਕਰੋ ਬਾਹਰ ਨਾ ਪਲੀਜ਼ ਆਪਣੀ ਇੱਜ਼ਤ ਦਾ ਸਵਾਲ ਹੈ ਤਾਂ ਸ਼ਾਇਦ ਇਹ ਨਾ ਹੋਵੇ ਘੱਟ ਜਾਵੇ ਪਰ ਬਜ਼ੁਰਗ ਫਿਰ ਵੀ ਕੁਛ ਬਜ਼ੁਰਗ ਹੈ ਜਿਹੜੇ ਹਟਦੇ ਨਹੀਂ ਕਈ ਸਟੋਰਾਂ ਵਾਲੇ ਦੱਸਦੇ ਨੇ ਕਿ ਦੋ ਦੋ ਬਜ਼ੁਰਗ ਵਾਸ਼ਰੂਮ 'ਚ ਇਕੱਠੇ ਵੜ ਜਾਂਦੇ ਹਾਲਾਂਕਿ ਅਲਾਊਡ ਨਹੀਂ ਹੁੰਦਾ ਸਟੋਰਾਂ 'ਚ ਵਾਸ਼ਰੂਮ ਜਿਹੜੇ ਖਾਸ ਕਰਕੇ ਛੋਟੇ ਬਿਜ਼ਨਸ ਆ ਉਹਨਾਂ ਦੇ ਆਪਣੇ ਵਾਸ਼ਰੂਮ ਹੁੰਦੇ ਨੇ ਪਰ ਕਈ ਵਾਰੀ ਅਗਲੇ ਪੰਜਾਬੀ ਖਾਸ ਕਰਕੇ ਦੇਖਦੇ ਆ ਚਲੋ ਯਾਰ ਬਜ਼ੁਰਗ ਨੇ ਵਾਸ਼ਰੂਮ ਜਾਣਾ ਹੋ ਸਕਦਾ ਇਹਨੂੰ ਜ਼ਰੂਰਤ ਹੋਵੇ ਪਰ ਜਦੋਂ ਇਕੱਠੇ ਦੋ ਵੜ ਜਾਂਦੇ ਆ ਤਾਂ ਫਿਰ ਇਹਦਾ ਮਤਲਬ ਇਹ ਥੋੜ੍ਹੀ ਵਾਸ਼ਰੂਮ ਚੱਲੇ ਆ ਉਹ ਪਰ ਬਾਅਦ 'ਚ ਗਾਰਬੇਜ 'ਚੋਂ ਨਿਕਲਦਾ ਦੀ ਆ ਸੋ ਇਹ ਗੱਲਾਂ ਬਾਤਾਂ ਹੈ ਜਿਹੜੀਆਂ ਮੈਂ ਅਕਸਰ ਕਹਿੰਦਾ ਵੀ ਰਹਿੰਦਾ ਕਦੇ ਨਾ ਕਦੇ ਪੋਸਟ ਵੀ ਪਾ ਦਈਏ ਵੀ ਸਾਡੇ ਇਹ ਧਾਰਮਿਕ ਸਥਾਨਾਂ ਤੋਂ ਇਹ ਗੱਲਾਂ ਸਟੇਜ ਤੋਂ ਹੋਣੀਆਂ ਚਾਹੀਦੀਆਂ ਨੇ ਜਿੰਨੇ ਵੀ ਸਾਡੇ ਸੋਸ਼ਲ ਕਲਚਰਲ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਟੇਜਾਂ ਤੋਂ 5-7-10 ਮਿੰਟ ਇਹ 'ਤੇ ਗੱਲਾਂ ਹੋਣੀਆਂ ਕਿਉਂਕਿ ਉਦੋਂ ਸਾਰੇ ਇਕੱਠੇ ਹੋਏ ਹੁੰਦੇ ਨੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਆਪਾਂ ਇਹਨੂੰ ਮਿਨੀਮਾਈਜ਼ ਕਰ ਸਕੀਏ ਹੋ ਸਕਦਾ ਟੋਟਲ 100% ਐਲੀਮੀਨੇਟ ਤਾਂ ਨਾ ਕਰ ਸਕੀਏ ਪਰ ਮਿਨੀਮਾਈਜ਼ ਤਾਂ ਜ਼ਰੂਰ ਕਰ ਸਕਦੇ ਹਾਂ ਇਹਦੇ 'ਤੇ ਜ਼ਰੂਰ ਸਾਡੇ ਧਾਰਮਿਕ ਸਥਾਨਾਂ ਤੋਂ ਤਾਂ ਕਮ ਸੇ ਕਮ ਹੋਣੀਆਂ ਚਾਹੀਦੀਆਂ ਨੇ ਗੱਲਾਂ ਅਤੇ ਪਰ ਖੈਰ ਕੀ ਇਹਦੇ ਵਿੱਚ ਕਰ ਸਕਦੇ ਹਾਂ ਆਪਾਂ ਜਿੰਨਾ ਕੁ ਆਪਣਾ ਰੋਲ ਆ ਉਨਾ ਅਦਾ ਕਰ ਸਕਦੇ ਹਾਂ ਇੱਕ ਗੀਤ ਸੁਣ ਲਈਏ ਉਦੋਂ ਬਾਅਦ ਫਿਰ ਕੁਸਮਾ ਜਿਹੜਾ ਕਿ ਫਰੀ ਟ੍ਰੇਡ ਐਗਰੀਮੈਂਟ 3 ਕੰਟਰੀਆਂ ਦੇ ਵਿੱਚ July 1 ਨੂੰ ਸਾਈਨ ਹੋਣਾ ਸੀ ਉਹ ਨਹੀਂ ਹੋਇਆ ਅਤੇ ਹੁਣ ਕੀ ਹੋਊਗਾ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਗੀਤ ਇੱਕ ਸੁਣ ਲਈਏ ਆਰਨੇਕ ਦਾ

94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਨਿੱਘੀ ਜੀ ਆਇਆ ਗੁੱਡ ਈਵਨਿੰਗ ਤੁਹਾਨੂੰ ਸਾਰਿਆਂ ਨੂੰ ਗੱਲ ਹੁਣ ਕੁਸਮਾ ਕੈਨੇਡਾ US ਜੋ ਮੈਕਸੀਕੋ ਫਰੀ ਟ੍ਰੇਡ ਐਗਰੀਮੈਂਟ 1 July ਨੂੰ ਸਾਈਨ ਹੋਣਾ ਸੀਗਾ ਪਰ ਨਹੀਂ ਹੋਇਆ ਹੁਣ ਬਹੁਤ ਸਾਰੇ ਲੋਕ ਇਹਦੇ 'ਤੇ ਵੱਖਰੇ ਵੱਖਰੇ ਆਪਣੇ ਵਿਊ ਪੁਆਇੰਟ ਹੈ ਕਈਆਂ ਲੋਕਾਂ ਨੂੰ ਫਿਕਰ ਲੱਗਿਆ ਪਿਆ ਅਤੇ ਵੱਖਰੇ ਵੱਖਰੇ ਬਹੁਤ ਸਾਰੇ ਜਿਹੜੇ ਇਹਦੇ ਦੇ ਐਨਾਲਿਸਟ ਨੇ ਉਹ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਵੀ ਇਹਦੇ 'ਤੇ ਹੁਣ ਕੀ ਹੋਊਗਾ ਕੁਛ ਲੋਕਾਂ ਨੂੰ ਇਹ ਹੈ ਵੀ ਹੁਣ ਕੀ ਹੋਊਗਾ ਵੀ ਪਤਾ ਨਹੀਂ ਹੁਣ ਕੋਈ ਨਵਾਂ ਭੁਚਾਲ ਆ ਜੂਗਾ ਸਮਝਣ ਵਾਲੀ ਗੱਲ ਇੰਨੀ ਕੀ ਹੈ ਕਿ ਅਸਲ ਵਿੱਚ ਡੋਨਲਡ ਟਰੰਪ ਜੇ ਆਪਾਂ ਪੰਜਾਬੀ 'ਚ ਕਹੀਏ ਤਾਂ ਵਿਗੜੀ ਹੋਈ ਔਲਾਦ ਹੈ ਅਮੀਰ ਬਾਪ ਦਾ ਬੇਟਾ ਉਸੇ ਨੇ 2020 ਦੇ ਵਿੱਚ ਇਹ ਸਾਈਨ ਕੀਤਾ ਸੀ ਫਰੀ ਟ੍ਰੇਡ ਐਗਰੀਮੈਂਟ ਅਤੇ ਕਿਉਂਕਿ ਹੁਣ US ਸੁਪਰ ਪਾਵਰ ਹੈ ਅਤੇ ਉਹਦੇ ਪ੍ਰੈਜੀਡੈਂਟ ਬਣ ਗਏ ਟਰੰਪ ਸਾਹਿਬ ਅਤੇ ਡੋਨਲਡ ਟਰੰਪ ਕੋਸ਼ਿਸ਼ ਕਰਦਾ ਬੁਲੀ ਕਰਨ ਦੀ ਕਿਉਂਕਿ ਇੱਕ ਤਾਂ ਕੰਟਰੀਜ਼ ਪਾਵਰਫੁੱਲ ਹੈ ਦੂਜਾ ਉਹਦਾ ਉਹ ਪ੍ਰਧਾਨ ਹੈ ਅਤੇ ਤੀਜਾ ਉਹਦੀਆਂ ਆਦਤਾਂ ਆਪਦੀਆਂ

ਤੇ ਕਾਫੀ ਜਿਹੜੇ ਛੋਟੇ ਕੰਟਰੀ ਹੈ ਜਿਹੜੇ ਡਿਪੈਂਡੈਂਟ ਨੇ ਇਦਾਂ ਦੀਆਂ ਸੁਪਰ ਪਾਵਰ ਦੇ ਤੇ ਉੱਥੇ ਉਹਨਾਂ ਇਹਦਾ ਇਹ ਸਿੱਕਾ ਚੱਲ ਵੀ ਗਿਆ ਬੁਲੀ ਕਰਨ ਵਾਲਾ ਪਰ ਜਦੋਂ ਕੁਛ ਜਗ੍ਹਾ ਤੇ ਹੋ ਜਾਵੇ ਫਿਰ ਇਨਸਾਨ ਨੂੰ ਆਦਤ ਪੈ ਜਾਂਦੀ ਹੈ ਉਹ ਹਰ ਜਗ੍ਹਾ ਤੇ ਇਹੀ ਚਾਹੁੰਦਾ ਵੀ ਮੈਂ ਧੱਕੇ ਨਾਲ ਪ੍ਰੈਸ਼ਰ ਨਾਲ ਬੁਲੀ ਕਰਕੇ ਮੈਂ ਦਬਾ ਸਕਦਾ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਸਿਮਿਲਰਲੀ ਇੱਥੇ ਵੀ ਕੈਨੇਡਾ ਨੂੰ ਵੀ ਜੱਦਾ ਬਣਿਆ ਟਰੂਡੋ ਨੂੰ ਗਵਰਨਰ ਕਹਿੰਦਾ ਰਿਹਾ 51st ਸਟੇਟ ਅਤੇ ਕੈਨੇਡਾ ਨੂੰ ਬਣਾਤਾ ਅਸੀਂ ਐਂ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਵਾਹੀਆਤ ਗੱਲਾਂ ਜਿਹੜੀਆਂ ਕਿਸੇ ਪ੍ਰੈਜੀਡੈਂਟ ਕੋਲੋਂ ਐਕਸਪੈਕਟ ਨਹੀਂ ਕੀਤੀਆਂ ਜਾ ਸਕਦੀਆਂ ਕਰਨੀਆਂ ਨਹੀਂ ਚਾਹੀਦੀਆਂ ਕਿਸੇ ਵੀ ਦੇਸ਼ ਦੇ ਇਹੋ ਜਿਹੇ ਸਟੇਜ 'ਤੇ ਜਿਹੜਾ ਲੀਡਰ ਹੁੰਦਾ ਐਡਾ ਵੱਡਾ ਲੀਡਰ ਹੁੰਦਾ ਪਰ ਉਹਨੇ ਕੀਤੀਆਂ ਜਾਣੀ ਉਹ ਸਾਨੂੰ ਕੋਈ ਵਾਲੀ ਅਹਿਮੀਅਤ ਨਹੀਂ ਕੈਨੇਡਾ ਨੂੰ ਦਿੰਦਾ ਸੀ ਪਰ ਚਲੋ ਟਰੂਡੋ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਣੇ ਬਹੁਤ ਵਾਰੀਆਂ ਮੀਟਿੰਗਾਂ ਹੋਈਆਂ ਬਹੁਤ ਲੋਕਾਂ ਨੂੰ ਜਿਹੜੇ ਖਾਸ ਕਰਕੇ ਕ੍ਰਿਟਿਕਸ ਨੇ ਵਿਰੋਧੀ ਨੇ ਉਹ ਇਹੀ ਕਰਦੇ ਰਹੇ ਕਿ ਜੀ ਪ੍ਰਧਾਨ ਮੰਤਰੀ ਕੁਛ ਕਰ ਨਹੀਂ ਰਿਹਾ ਇਹਨੂੰ ਪਤਾ ਨਹੀਂ ਹੈਗਾ ਗੱਲ ਕਰਨ ਦਾ ਇਹਨੂੰ ਟਰੇਡ ਐਗਰੀਮੈਂਟ ਕਰਨ ਦਾ ਪਤਾ ਨਹੀਂ ਹੈਗਾ ਇਹ ਤਾਂ ਰੈਜ਼ਮੇ ਬਸ ਐਵੇਂ ਹੀ ਬੱਲੇ ਬੱਲੇ ਲੋਕ ਕਰੀ ਜਾਂਦੇ ਆ ਜੀ ਹਾਰਵਰਡ ਦਾ ਪੜ੍ਹਿਆ ਹੋਇਆ ਅਤੇ ਇਹ ਹੈ ਅਤੇ ਉਹ ਹੈ ਤਾਂ ਉਹਨੂੰ ਲੱਗਦਾ ਸੀ ਵੀ ਨਹੀਂ ਕਰ ਰਿਹਾ ਪਰ ਹੁਣ ਤੁਸੀਂ ਜਦੋਂ ਇਹੋ ਜਿਹੇ ਬੰਦੇ ਨਾਲ ਡੀਲ ਕਰਨਾ ਹੈ ਤਾਂ ਤੁਹਾਨੂੰ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਦਿਨ ਹੀ ਕਿਹਾ ਉਹ ਕਹਿੰਦੇ ਜੇ ਅਸੀਂ ਬੈਡ ਡੀਲ ਹੀ ਸਾਈਨ ਕਰਨੀ ਹੁੰਦੀ ਤਾਂ ਅਸੀਂ ਸਾਲ ਪਹਿਲਾਂ ਕਰ ਲੈਂਦੇ ਪਰ ਵੀ ਡੋਂਟ ਵਾਂਟ ਟੂ ਅਸੀਂ ਉਹਨਾਂ ਨੂੰ ਆਪਣੀ ਮਨਮਰਜ਼ੀ ਕਰਨ ਨਹੀਂ ਦੇਵਾਂਗੇ ਜੋ ਵੀ ਹੋਣਾ ਹੈ ਉਹ ਟੇਬਲ 'ਤੇ ਹੋਣਾ ਚਾਹੀਦਾ ਰਿਸਪੈਕਟੇਬਲ ਟਰਮਸ ਦੇ ਵਿੱਚ ਹੋਣਾ ਚਾਹੀਦਾ ਐਂਡ ਐਕਸੈਪਟੇਬਲ ਟਰਮਸ ਹੋਣੀਆਂ ਚਾਹੀਦੀਆਂ ਟੂ ਆਲ ਥ੍ਰੀ ਪਾਰਟੀਜ਼ ਐਂਡ ਹੁਣ ਜਦੋਂ ਇਹ ਸਾਰਾ ਕੁਛ ਪਿਛਲਾ ਸਾਲ ਤਕਰੀਬਨ ਲੰਘ ਗਿਆ ਇਹਦੇ ਵਿੱਚ ਔਰ ਮਜੋਰਿਟੀ ਜਿਹੜੇ ਵਧੀਆ ਸੋਚ ਵਾਲੇ ਲੋਕ ਹੈ ਈਵਨ ਕਈ ਵਾਰੀ ਕਈ ਵਿਰੋਧੀ ਪਾਰਟੀਆਂ ਵਾਲੇ ਵੀ ਜਿਵੇਂ ਐਨਡੀਪੀ ਦੇ ਜੇ ਤੁਸੀਂ ਥੋਮਸ ਮੁਲਕੇਅਰ ਨੂੰ ਸੁਣੋਗੇ ਟੌਮ ਮੁਲਕੇਅਰ ਜਿਹੜਾ ਕਿ ਐਨਡੀਪੀ ਦਾ ਲੀਡਰ ਹੁੰਦਾ ਸੀ ਤਾਂ ਇਹ ਉਸ ਚੀਜ਼ ਨੂੰ ਬੜਾ ਪਸੰਦ ਕਰਦੇ ਉਹ ਕਹਿੰਦੇ ਵੀ ਕੈਨੇਡਾ ਨੇ ਇਸ ਟ੍ਰੇਡ ਡਿਸੀਜ਼ਨ ਦੇ ਵਿੱਚ ਬੜਾ ਬੋਲਡ ਡਿਸੀਜ਼ਨ ਲਿਆ ਹੈ ਇਹ ਡਿਸੀਜ਼ਨ ਹੈ ਜਿਹੜਾ ਦੈਟ ਕੈਨ ਰੀਸ਼ੇਪ ਇਟਸ ਫਿਊਚਰ ਵਿਦ US ਇਨਸਟੈਡ ਆਫ ਮੇਕਿੰਗ ਲਾਸਟ ਮਿੰਟ ਕੰਸੈਸ਼ਨ ਕੈਨੇਡਾ ਸਟੂਡ ਇਟ ਗਰਾਊਂਡਸ ਉਹ ਕਹਿੰਦੇ ਠੀਕ ਕੀਤਾ ਕਿ ਖੜਕੇ ਹੈ ਸਾਹਮਣੇ ਵੀ ਨਹੀਂ ਭਾਈ ਸਾਹਿਬ ਆਏ ਨਹੀਂ ਹੋਣਾ ਤੇਰੀ ਮਨਮਰਜ਼ੀ ਨਹੀਂ ਹੋਣੀ ਵੀ ਅਸੀਂ ਕੋਈ ਅੰਡਰ ਪ੍ਰੈਸ਼ਰ ਤੁਹਾਡੇ ਨਾਲ ਐਗਰੀਮੈਂਟ ਸਾਈਨ ਨਹੀਂ ਕਰਾਂਗੇ ਕਿਉਂਕਿ ਹੁਣ ਜਦੋਂ ਬੰਦਾ ਨੌਲੇਜਬਲ ਹੋਵੇ ਉਹਨੂੰ ਪਤਾ ਹੁੰਦਾ ਕਿ ਜਿਹੜਾ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਹੈ ਉਹਦੇ ਵਿੱਚ ਕੀ ਹੈ ਅਤੇ ਜੇ ਨਹੀਂ ਕਰਾਂਗੇ ਤਾਂ ਉਹਦੇ ਕੀ ਕੰਸੀਕੁਐਂਸਿਸ ਹੈ ਸੋ ਇਹ ਪ੍ਰਧਾਨ ਮੰਤਰੀ ਨੂੰ ਪਤਾ ਸੀ ਦੂਸਰਾ ਪ੍ਰਧਾਨ ਮੰਤਰੀ ਨੇ ਆਲਰੇਡੀ ਇੱਕ ਟੀਮ ਬਣਾਈ ਹੋਈ ਸੀ ਜਿਹਦੇ ਵਿੱਚ ਲਿਬਰਲ ਪਾਰਟੀ ਦੇ ਮਿਨਿਸਟਰ ਈਵਨ ਕੰਜ਼ਰਵੇਟਿਵ ਪਾਰਟੀ ਦੇ ਵੀ ਕੁਛ ਫਾਰਮਰ ਲੀਡਰ ਫਾਰਮਰ ਮਿਨਿਸਟਰਸ ਲੀਸਾ ਰਿਆਤ ਵਰਗੇ ਅਤੇ ਹੋਰ ਇੱਕ ਟੀਮ ਬਣਾਈ ਹੋਈ ਹੈ ਜਿਹੜੀ US ਐਡਮਿਨਿਸਟ੍ਰੇਸ਼ਨ ਨਾਲ ਲਗਾਤਾਰ ਨੈਗੋਸ਼ੀਏਸ਼ਨ ਕਨਵਰਸੇਸ਼ਨ ਕਰ ਰਹੀ ਹੈ ਸੋ ਇਹ ਨਹੀਂ ਕਿ ਜਸਟ ਬੈਠੇ ਹਾਂ ਅਸੀਂ ਅਤੇ ਅਸੀਂ ਕੁਛ ਕਰ ਨਹੀਂ ਰਹੇ ਕਰ ਰਹੇ ਹਾਂ ਦੂਜੇ ਪਾਸੇ ਸਭ ਤੋਂ ਵਧੀਆ ਗੱਲ ਇਹ ਵੀ ਹੋਈ ਹੈ ਕਿ ਜਿੰਨੇ ਵੀ ਕੈਨੇਡਾ ਦੇ ਪ੍ਰੋਵਿੰਸ ਦੇ ਪ੍ਰੀਮੀਅਰਸ ਨੇ ਉਹ ਵੀ

ਇੱਕੋ ਪੇਜ ਤੇ ਨੇ ਇੱਕੋ ਪਲੇਟਫਾਰਮ ਤੇ ਨੇ ਐਕਸੈਪਟ ਸਾਡੇ ਵਾਲੀ ਬੀਬੀ ਜ਼ਰੂਰ ਦੋ ਵਾਰੀ ਜਾ ਕੇ ਗੇੜੇ 'ਚ ਕੱਢ ਕੇ ਆਈ ਹੈ ਡੈਨੀਅਲ ਸਮਿਥ ਬਾਕੀ ਮੈਜੋਰਿਟੀ ਪ੍ਰੀਮੀਅਰ ਜਿਹੜੇ ਹੈਗੇ ਆ ਉਹ ਐਜ਼ ਏ ਟੀਮ ਕੈਨੇਡਾ ਕੰਮ ਕਰ ਰਹੇ ਨੇ ਸਾਰੇ ਪ੍ਰੀਮੀਅਰ ਨੇ ਯੂ ਐਸ ਲਿਕਰ ਜਿਹੜੀ ਬੈਨ ਕਰਤੀ ਸੀਗੀ ਚੁਕਾਤੀ ਸੀ ਸ਼ੈਲਫਾਂ ਤੋਂ ਲਿਕਰ ਸਟੋਰਾਂ ਦੇ ਤੇ ਯੂਐਸ ਪ੍ਰੋਡਿਊਸਰ ਜਿਹੜੇ ਲਿਕਰ ਪ੍ਰੋਡਿਊਸਰ ਹੈ ਉਹ ਤਰ੍ਹਾਂ ਤਰ੍ਹਾਂ ਕਰਦੇ ਆ ਵੀ ਸਾਡੀ ਜੈਕ ਡੈਨੀਅਲ ਪਲੀਜ਼ ਲੈ ਲਓ ਸਾਡੀ ਬਰਬਨ ਲੈ ਲਓ ਹੰਡਰਡ ਆਫ ਬਿਲੀਅਨਸ ਡਾਲਰ ਦਾ ਯੂਐਸ ਪ੍ਰੋਡਿਊਸਰ ਦਾ ਨੁਕਸਾਨ ਸਿਰਫ ਲਿਕਰ ਤੋਂ ਹੋ ਚੁੱਕਾ ਹੈ ਵਧੇਰੀਆਂ ਧਮਕੀਆਂ ਦਿੱਤੀਆਂ ਟਰੰਪ ਨੇ ਪਰ ਕਿਸੇ ਵੀ ਪ੍ਰੀਮੀਅਰ ਨੇ ਅਤੇ ਨਾ ਹੀ ਜਿਹੜੀ ਟੀਮ ਕੈਨੇਡਾ ਬਣਾਈ ਹੋਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਵੀ ਕੋਈ ਗੱਲ ਨਹੀਂ ਭੱਜਦੇ ਨੂੰ ਵਾਹਣ ਇੱਕੋ ਜਿਹੀ ਹੈ ਕਿਉਂਕਿ ਕੈਨੇਡਾ ਅਤੇ ਯੂ ਐਸ ਦਾ ਟ੍ਰੇਡ ਹੈ ਨਾ ਜਿਹੜਾ ਵੀ ਡੂ ਲੋਟਸ ਆਫ ਬਿਜ਼ਨਸ ਵਿਦ ਈਚ ਅਦਰ ਟੁਗੈਦਰ ਯੂ ਐਸ ਤੋਂ ਜਿਹੜਾ ਉਹਨਾਂ ਦਾ ਸਮਾਨ ਕੈਨੇਡਾ 'ਚ ਆਉਂਦਾ ਹੈ 2024 ਦਾ ਜੋ ਡਾਟਾ ਹੈ ਉਹ ਤਕਰੀਬਨ 350 ਬਿਲੀਅਨ ਡਾਲਰ ਹੈ 350 ਬਿਲੀਅਨ ਅਤੇ ਕੈਨੇਡਾ ਤੋਂ ਜਿਹੜਾ ਕੈਨੇਡਾ ਦਾ ਸਮਾਨ ਯੂ ਐਸ ਨੂੰ ਜਾਂਦਾ ਹੈ ਉਹ 412 ਬਿਲੀਅਨ ਡਾਲਰ ਹੈ ਸੋ ਅਸੀਂ ਕਾਫੀ ਲੈਣ ਦੇਣ ਇੱਕ ਦੂਜੇ ਨਾਲ ਕਰਦੇ ਹਾਂ 65-70% ਆਲਮੋਸਟ 75% ਦੇ ਨੇੜੇ ਤੇੜੇ ਟ੍ਰੇਡ ਸਾਡਾ ਇੱਕ ਦੂਜੇ ਨਾਲ ਹੈ ਔਰ ਸਭ ਤੋਂ ਜਿਹੜਾ ਵੱਡੀ ਗੱਲ ਹੈ ਜਿਹੜਾ ਬੈਨੀਫਿਟ ਯੂ ਐਸ ਸਾਥੋਂ ਲੈ ਰਿਹਾ ਜਿਹੜਾ ਪਹਿਲਾਂ ਕਦੇ ਕੈਨੇਡੀਅਨ ਲੀਡਰਾਂ ਨੇ ਜਾਂ ਸਰਕਾਰਾਂ ਨੇ ਸੋਚਿਆ ਨਹੀਂ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ ਕੈਨੇਡੀਅਨ ਓਇਲ ਹੈ ਜਿਹੜਾ ਉਹ ਯੂ ਐਸ ਨੂੰ ਤਕਰੀਬਨ 18-20% ਜਾਂਦਾ ਹੈ ਔਰ ਉਹਦੇ ਵਿੱਚੋਂ ਯੂ ਐਸ ਬਹੁਤ ਪੈਸਾ ਕਮਾ ਰਿਹਾ ਕਿਉਂਕਿ ਅਸੀਂ ਇੱਧਰੋਂ ਭੇਜਦੇ ਹਾਂ ਅਤੇ ਉਹ ਰਿਫਾਈਨ ਕਰਕੇ ਅੱਗੇ ਵੇਚਦਾ ਹੈ ਪਲੱਸ ਉੱਥੇ ਗੈਸ ਇਸੇ ਕਰਕੇ ਸਸਤੀ ਹੈ ਕਿਉਂਕਿ ਸਾਡੇ ਕੋਲੋਂ ਉਹਨਾਂ ਨੂੰ ਤੇਲ ਸਸਤਾ ਬਹੁਤ ਮਿਲਦਾ ਤੁਸੀਂ ਆਮ ਦੇਖਦੇ ਹੋ ਕਿ ਯੂ ਐਸ ਦੇ ਵਿੱਚ ਗੈਸ ਸਸਤੀ ਹੈ ਜਿਹੜੀ ਕਾਰਾਂ 'ਚ ਵਰਤਦੇ ਹਾਂ ਅਸੀਂ ਕਿਉਂਕਿ ਸਾਡੇ ਕੋਲੋਂ ਉਹਨਾਂ ਨੂੰ ਤੇਲ ਬਹੁਤ ਸਸਤਾ ਜਾਂਦਾ ਸੋ ਹੁਣ ਉਹ ਜੇ ਕਿਤੇ ਔਰ ਯੂ ਐਸ ਕੰਪਨੀਜ਼ ਜਿਹੜੀਆਂ ਹੈਗੀਆਂ ਨੇ ਔਰ ਜਿੰਨੇ ਇੱਧਰ ਮਜੋਰਿਟੀ ਓਇਲ ਕੰਪਨੀਆਂ ਨੇ ਉਹ ਮਜੋਰਿਟੀ ਯੂ ਐਸ ਨੇ ਅਲਬਰਟਾ ਦੇ ਵਿੱਚ ਹੈ ਸਸਕੈਚਵਨ ਦੇ ਵਿੱਚ ਹੈ ਮਜੋਰਿਟੀ ਯੂ ਐਸ ਕੰਪਨੀਆਂ ਨੇ ਔਰ ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜਾ ਕੈਨੇਡੀਅਨ ਓਇਲ ਤੋਂ ਆਪਣਾ ਰੈਵਨਿਊ ਬਣਾਇਆ ਕਮਾਇਆ ਸੋ ਇਹ ਸਾਰਾ ਕੁਛ ਹੁੰਦੇ ਹੋਏ ਵੀ ਫੇਰ ਤੁਹਾਨੂੰ ਦੂਜੇ ਪਾਸੇ ਵਾਲਾ ਬੰਦਾ ਅੱਖਾਂ ਕੱਢੇ ਅਤੇ ਪ੍ਰੈਸ਼ਰਾਈਜ਼ ਕਰੇ ਤਾਂ ਉਹ ਫਿਰ ਐਕਸੈਪਟੇਬਲ ਨਹੀਂ ਹੋਣਾ ਚਾਹੀਦਾ ਇਸ ਪੁਆਇੰਟ 'ਤੇ ਮੇਰਾ ਖਿਆਲ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮਜੋਰਿਟੀ ਲੋਕ ਜਿਹੜੇ ਵਧੀਆ ਸੋਚ ਵਾਲੇ ਆ ਕੈਨੇਡੀਅਨ ਸੋਚ ਵਾਲੇ ਆ ਉਹ ਤਾਰੀਫ ਕਰ ਰਹੇ ਨੇ ਕਿ ਯੈਸ ਜਿਹੜਾ ਇਹ ਡਿਸੀਜਨ ਲਿਆ ਇਟਸ ਵੈਰੀ ਬੋਲਡ ਟ੍ਰੇਡ ਡਿਸੀਜਨ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਬਦਲੂਗਾ ਔਰ ਨਾਲ ਨਾਲ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਿਰਫ ਇਹ ਨਹੀਂ ਕਿ ਇਹਦੇ ਨਾਲ ਟ੍ਰੇਡ ਡੀਲ ਨਹੀਂ ਹੋ ਰਹੀ ਤਾਂ ਘਰੇ ਬਹਿ ਗਏ ਚੁੱਪ ਕਰਕੇ ਉਹ ਦੁਨੀਆ ਵੱਲ ਨੂੰ ਤੁਰ ਪਏ ਦੁਨੀਆ ਦੇ ਦੂਜੇ ਕੰਟਰੀਆਂ ਨੂੰ ਜਿੱਥੇ ਸਾਡਾ ਸਮਾਨ ਵੇਚਿਆ ਜਾ ਸਕਦਾ ਸੀ ਉੱਥੇ ਤੁਰ ਪਏ ਹੁਣ ਹਾਲਾਂਕਿ ਉਹਨਾਂ 'ਤੇ ਇਸ ਚੀਜ਼ ਦਾ ਕ੍ਰਿਟੀਸਾਈਜ਼ ਵੀ ਹੁੰਦਾ ਕਿ ਉਹ ਪਾਰਲੀਮੈਂਟ 'ਚ ਤਾਂ ਘੱਟ ਹੀ ਵੜਦੇ ਆ ਪਰ ਹੁਣ ਜੇ ਤੁਸੀਂ ਜੇ ਪ੍ਰਾਈਮ ਮਿਨਿਸਟਰ ਨੇ ਕੰਮ ਕਰਨਾ ਤਾਂ ਆਬਵੀਅਸਲੀ ਉਹਨੂੰ ਬਾਹਰ ਤਾਂ ਜਾਣਾ ਪਊਗਾ ਨਾ ਕਿਉਂਕਿ ਇੱਕ ਬੈਨੀਫਿਟ ਇਹ ਵੀ ਹੈ ਕਿ ਬੀਇੰਗ ਬੈਂਕ ਆਫ ਕੈਨੇਡਾ ਦੇ ਗਵਰਨਰ ਐਂਡ ਬੈਂਕ ਆਫ ਇੰਗਲੈਂਡ ਦੇ ਗਵਰਨਰ ਉਹਨਾਂ ਦੇ ਨਾਂ ਤੋਂ ਦੁਨੀਆ ਵਾਕਫ ਹੈ ਕੋਈ ਵੀ ਕਿਸੇ ਵੀ ਦੁਨੀਆ ਦਾ ਲੀਡਰ ਇਹ ਨਹੀਂ ਜਿਵੇਂ ਡਾਕਟਰ ਮਨਮੋਹਨ ਸਿੰਘ ਸਾਡੇ ਹੁੰਦੇ ਸੀਗੇ ਉਸੇ ਤਰ੍ਹਾਂ ਹੀ ਇਹਨਾਂ ਤੋਂ ਵੀ ਉਹ ਦੁਨੀਆ ਦੇ ਲੀਡਰ ਵਾਕਫ ਨੇ ਉਹਨਾਂ ਨੂੰ ਇਹ ਨਹੀਂ ਪੁੱਛਣਾ ਪੈਂਦਾ ਕਿ ਕੌਣ ਮਾਰਕ ਕਰਨੀ ਦੇ ਨੋ ਹੁਣ ਉਹ ਜਦੋਂ ਇੱਧਰ ਨੈਗੋਸ਼ੀਏਸ਼ਨਾਂ ਚੱਲੀ ਜਾਂਦੀਆਂ ਸੀ

ਤੇ ਉਹ ਦੁਨੀਆਂ ਦੇ ਬਾਕੀ ਕੰਟਰੀਆਂ ਚਾਹੇ ਉਹ ਚਾਈਨਾ ਹੈ ਜਾਂ ਇੰਡੀਆ ਹੈ ਬ੍ਰਾਜ਼ੀਲ ਹੈ ਇੰਡੋਨੇਸ਼ੀਆ ਹੈ ਹੋਰ ਕੰਟਰੀਆਂ 'ਚ ਜਾ ਕੇ ਆਪਣੇ ਬਹੁਤ ਸਾਰੇ ਟ੍ਰੇਡ ਜਰਮਨ ਹੈ ਐਗਰੀਮੈਂਟ ਆਲਰੇਡੀ ਕਰ ਚੁੱਕਿਆ ਜਿਹੜੇ ਕਿ ਇੰਪਲੀਮੈਂਟ ਹੋਣੇ ਹੈ ਅਤੇ ਉਹਨਾਂ ਦਾ ਜਿਹੜਾ ਅਸਰ ਹੈ ਉਹ ਹੌਲੀ ਹੌਲੀ ਪਤਾ ਲੱਗੂਗਾ ਇੰਨੀ ਜਲਦੀ ਉਹਦਾ ਉਹਨਾਂ ਦਾ ਅਸਰ ਕਿਉਂਕਿ ਆਫਟਰ ਆਲ ਇਹ ਬਿਗ ਟ੍ਰੇਡ ਐਗਰੀਮੈਂਟ ਨੇ ਇੰਡੀਆ ਵਾਲੇ ਮਸਲੇ ਵਿੱਚ ਕ੍ਰਿਟੀਸਿਜ਼ਮ ਵੀ ਹੁੰਦਾ ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ ਕਿ ਜਿਹੜੇ ਸਿੱਖਾਂ ਦੇ ਮਸਲਿਆਂ ਨੂੰ ਤੁਸੀਂ ਕਾਰਪੋਰੇਟ ਥੱਲੇ ਤੱਕ ਕੇ ਟ੍ਰੇਡ ਨੂੰ ਪਹਿਲ ਦਿੱਤੀ ਹੈ ਪੈਸੇ ਨੂੰ ਪਹਿਲ ਦਿੱਤੀ ਹੈ ਬਿਜ਼ਨਸ ਨੂੰ ਪਹਿਲ ਦਿੱਤੀ ਹੈ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਉਹਦੀ ਤੁਸੀਂ ਗੱਲ ਨਹੀਂ ਕਰਦੇ ਇੰਡੀਆ ਨਾਲ ਜਿਹੜੀ ਕਿ ਗੱਲ ਉਹ ਵੀ ਹੈ ਤਾਂ ਜਾਇਜ਼ ਜੀ ਕਿਉਂਕਿ ਜਿਹੜੀ ਜਸਟਿਨ ਟਰੂਡੋ ਨੇ ਕੀਤੀ ਸੀ ਕਿ ਇੰਟਰਫੇਅਰ ਕਰ ਰਿਹਾ ਇੰਡੀਆ ਉਹ ਮਾਰਕ ਕਰਨੀ ਨਹੀਂ ਕਰ ਰਹੇ ਉਹਦੇ 'ਤੇ ਚੁੱਪ ਨੇ ਪਰ ਖੈਰ ਹੁਣ ਮਸਲਾ ਇਹ ਹੈ ਕਿ ਹੁਣ ਇਹ ਨਹੀਂ ਹੋਇਆ ਤਾਂ ਹੁਣ ਕੀ ਹੋਊਗਾ ਇਹ ਜਿਹੜਾ ਐਗਰੀਮੈਂਟ ਹੋਇਆ ਸੀਗਾ ਇਨਫੈਕਟ ਇਹ 2020 ਦੇ ਵਿੱਚ ਸਾਈਨ ਹੋਇਆ ਸੀ ਅਤੇ ਇਹਨੇ 2036 ਦੇ ਵਿੱਚ ਐਕਸਪਾਇਰ ਹੋਣਾ 2036 ਦੇ ਵਿੱਚ ਤਿੰਨਾਂ ਕੰਟਰੀਆਂ ਦਾ ਯੂਐਸ ਕੈਨੇਡਾ ਅਤੇ ਮੈਕਸੀਕੋ ਦੇ ਵਿੱਚ ਹੁਣ ਜਿਹੜਾ ਇਹਨੇ ਓਪਨਿੰਗ ਕੀਤਾ ਸੀ 1 ਜੁਲਾਈ ਨੂੰ ਹਰ ਸਾਲ ਵੀ ਨੈਗੋਸ਼ੀਏਸ਼ਨ ਕਰਨੀ ਹੈ ਤਾਂ ਨਹੀਂ ਹੋਈ ਨੈਗੋਸ਼ੀਏਸ਼ਨ ਸਾਈਨ ਪਰ ਇਹ ਐਗਰੀਮੈਂਟ ਸਟਿਲ ਅਗਲੇ 10 ਸਾਲ ਤੱਕ ਵੈਲਿਡ ਹੈ ਜੇ ਕਿਸੇ ਕੰਟਰੀ ਨੇ ਤਿੰਨਾਂ ਚੋਂ ਕਿਸੇ ਨੇ ਇਹਦੇ ਵਿੱਚੋਂ ਨਿਕਲਣਾ ਤਾਂ ਉਹਨੂੰ 6 ਮੰਥ ਵਿਦਡਰਾਵਲ ਨੋਟਿਸ ਦੇਣਾ ਪਊਗਾ ਦੂਜੇ 2 ਕੰਟਰੀਆਂ ਨੂੰ ਜਿਹੜਾ ਕਿ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਨਹੀਂ ਕੀਤਾ ਕਿਉਂਕਿ ਜਿਹੜਾ ਅੰਡਰ ਉਹਦਾ ਆਰਟੀਕਲ ਐਗਰੀਮੈਂਟ ਦਾ ਆਰਟੀਕਲ 34.6 ਹੈ ਉਹਦੇ ਮੁਤਾਬਕ ਤੁਹਾਨੂੰ 6 ਮਹੀਨੇ ਦਾ ਨੋਟਿਸ ਦੇਣਾ ਪਊਗਾ ਵੀ ਅਸੀਂ ਇਸ ਐਗਰੀਮੈਂਟ 'ਚੋਂ ਨਿਕਲਣਾ ਦੂਜੇ 2 ਕੰਟਰੀਆਂ ਨੂੰ ਫਿਰ ਨਿਕਲ ਸਕਦੇ ਹੋ ਪਰ ਉਹਨੂੰ ਡਰਾਵੇ ਦੇ ਗਿਆ ਵੀ ਸ਼ਾਇਦ ਇਹ ਉੱਦਾਂ ਹੀ ਮੰਨ ਜਾਣ ਕਿਉਂਕਿ ਬੁਲੀ ਕਰਦਾ ਸੀ ਹੁਣ ਨਾ ਮੈਕਸੀਕੋ ਵਾਲੇ ਮੰਨੇ ਨਾ ਕੈਨੇਡਾ ਵਾਲੇ ਮੰਨੇ ਤਾਂ ਹੁਣ ਇਹ ਹੈ ਕਿ ਸਾਈਨ ਨਹੀਂ ਹੋਇਆ ਅਤੇ 6 ਮਹੀਨੇ ਦਾ ਨੋਟਿਸ ਵੀ ਨਹੀਂ ਦਿੱਤਾ ਨੈਗੋਸ਼ੀਏਸ਼ਨ ਸਟਿਲ ਚੱਲ ਰਹੀ ਹੈ ਜਦੋਂ ਵੀ ਕੋਈ ਨੈਗੋਸ਼ੀਏਸ਼ਨ ਐਕਸੈਪਟੇਬਲ ਹੋ ਜੂਗੀ ਤਾਂ ਉਹ ਸਾਈਨ ਹੋ ਜੂਗਾ ਨਾ ਹੋਇਆ ਤਾਂ ਹਰ ਸਾਲ ਇਹਨੂੰ ਰਿਵਿਊ ਕੀਤਾ ਜਾਇਆ ਕਰੂਗਾ ਪਰ ਨਿਕਲਿਆ ਨਹੀਂ ਜਾ ਸਕਦਾ ਜਦ ਤੱਕ 6 ਮਹੀਨੇ ਦਾ 6 ਮਹੀਨੇ ਦਾ ਨੋਟਿਸ ਨਹੀਂ ਦਿੰਦਾ ਕੋਈ ਕੋਈ ਵੀ ਕੰਟਰੀ ਜਿਹੜਾ ਨਿਕਲਣਾ ਚਾਹੁੰਦਾ ਸੋ ਦੈਟਸ ਵਟ ਇਟ ਇਜ਼ ਸੋ ਇਹਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਟ੍ਰੇਡ ਆਲਰੇਡੀ ਹੋ ਰਿਹਾ ਉਹਦੇ ਵਿੱਚ ਜੋ ਮਾਹਰ ਦੱਸਦੇ ਨੇ ਕਿ ਕੋਈ ਫਰਕ ਨਹੀਂ ਪਿਆ ਨਾ ਹੀ ਪੈਣਾ ਜਦ ਤੱਕ 6 ਮਹੀਨੇ ਦਾ ਨੋਟਿਸ ਦੇ ਕੇ ਕੋਈ ਨਿਕਲ ਨਹੀਂ ਜਾਂਦਾ ਇਹਦੇ ਵਿੱਚੋਂ ਉਦੋਂ ਤੱਕ ਕੋਈ ਫਰਕ ਨਹੀਂ ਪੈਣਾ ਉਹ ਨਿਕਲਣਾ ਯੂਐਸ ਦੇ ਲਈ ਪੋਸੀਬਲ ਨਹੀਂ ਕਿਉਂਕਿ ਯੂਐਸ ਨੂੰ ਕਾਫੀ ਐਡਵਾਂਟੇਜ ਹੈ ਇਸ ਐਗਰੀਮੈਂਟ ਦਾ ਸਪੈਸ਼ਲੀ ਓਇਲ ਦਾ ਸੋ ਇਹ ਗੱਲਾਂ ਬਾਤਾਂ ਨੇ ਜਿਹੜੀਆਂ ਕੁਸਮਾਂ ਨਾਲ ਸੰਬੰਧਿਤ ਹੈ ਸੋ ਇਹਦੇ ਕਰਕੇ ਇਸ ਕਰਕੇ ਕੋਈ ਪੈਨਿਕ ਹੋਣ ਵਾਲੀ ਸਿਚੁਏਸ਼ਨ ਨਹੀਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਪੁਰਾਣਾ ਹੈ ਮੈਨੂੰ ਚੰਗਾ ਲੱਗਿਆ ਤੇ ਉਹ ਤੁਹਾਨੂੰ ਸੁਣਾਉਂਦੇ ਹਾਂ ਕਰਤਾਰ ਰਮਲੇ ਦਾ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ

94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਹੋ ਜੀ ਸੱਜਣ ਮੇਰੇ ਸੈੱਲ ਫੋਨ ਤੇ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜੋ ਉਹਦਾ ਸੰਬੰਧ ਕੋਈ ਰੇਡੀਓ ਨਾਲ ਹੈ ਤਾਂ ਤੁਸੀਂ 407-717-1947 ਸਟੂਡੀਓ ਦੇ ਨੰਬਰ ਤੇ ਫੋਨ ਕਰ ਸਕਦੇ ਹੋ 4037-1917-1947 ਤੇ ਕਾਲ ਕਰ ਸਕਦੇ ਹੋ ਇਹ ਸਟੂਡੀਓ ਦਾ ਨੰਬਰ ਹੈ 4037-1917-1947 ਤੇ ਹੁਣ ਰੇਡੀਓ ਲੋਕ ਸਾਥ ਰੇਡੀਓ ਲੋਕ ਸਾਥ ਸਤਿ ਸ਼੍ਰੀ ਅਕਾਲ ਜੀ ਸੋਰੀ ਤੁਹਾਡਾ ਇੱਕ ਮਿੰਟ ਫੋਨ ਟ੍ਰਾਂਸਫਰ ਨਹੀਂ ਹੋਇਆ ਦੂਜੇ ਪਾਸੇ ਜਿੱਧਰ ਹੋਣਾ ਚਾਹੀਦਾ ਇੱਕ ਮਿੰਟ ਦੁਬਾਰਾ ਕਰਿਓ ਜੀ ਫਿਰ ਬਾਅਦ ਕਾਲ ਕਰਿਓ

ਸੋਚ ਸਰ ਦੁਬਾਰਾ ਕਾਲ ਕਰਿਓ ਪਲੀਜ਼, ਫਿਰ ਆਪਾਂ ਗੱਲ ਕਰਦੇ ਹਾਂ। ਫੋਨ ਸਿਸਟਮ ਥੋੜ੍ਹਾ ਥੋੜ੍ਹਾ ਜਿਹਾ ਨਵਾਂ ਲੱਗਿਆ ਸੀ। ਜੀ ਚੌਧਰੀ ਸਾਹਿਬ, ਹਾਂਜੀ ਚੌਧਰੀ ਸਾਹਿਬ, ਚੌਧਰੀ ਸਾਹਿਬ

0: Restablecimiento del fin.
1: All parties have disconnected the line.
0: I guess
2: disconnected.
0: He disconnected the line, he said. ਖੈਰ ਐਨੀ ਵੇ 403-717-1947 ਸਟੂਡੀਓ ਦਾ ਨੰਬਰ ਹੈ ਜੀ ਤੁਸੀਂ ਸਾਡਾ ਸਿਸਟਮ ਥੋੜਾ ਜਿਹਾ ਇਹਨਾਂ ਨੇ ਚੇਂਜ
1: ਕੀਤਾ
0: ਟੈਲੀਫੋਨ ਤੇ ਕੋਸ਼ਿਸ਼ ਕਰਾਂਗੇ ਜੀ ਦੁਬਾਰਾ ਕਨੈਕਟ ਹੋ ਗਿਆ ਤਾਂ ਤੇ ਅਦਰਵਾਈਜ਼ ਮੈਂ ਗੱਲ ਕਰ ਰਿਹਾ ਕਰਨਾ ਚਾਹੁੰਦਾ ਅਲਬਰਟਾ ਪਾਈਪਲਾਈਨ ਇਸ਼ੂ ਜਿਹੜਾ ਹੈਗਾ ਕਿਉਂਕਿ ਸਾਰੇ ਲੀਡਰ ਪਹੁੰਚੇ ਹੋਏ ਨੇ ਸਟੈਂਪੀਡ ਕਰਕੇ ਤੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਨੇ ਇੱਥੇ ਆਪਣੇ ਬਾਕੀ ਸਾਰੇ ਮਿਨਿਸਟਰਾਂ ਦੇ ਨਾਲ ਤੇ ਮੈਂਬਰ ਪਾਰਲੀਮੈਂਟ ਦੇ ਨਾਲ ਤੇ ਆਲਰੇਡੀ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਇਆ ਵਾ ਸੀ ਡੈਨੀਅਲ ਸਮਿਥ ਸਾਡੇ ਪ੍ਰੀਮੀਅਰ ਦੇ ਨਾਲ ਤੇ ਹੁਣ ਫਾਈਨਲੀ ਉਸ ਪਾਈਪਲਾਈਨ ਨੂੰ ਜਿਹੜੀ ਪ੍ਰਪੋਜ਼ਡ ਆਇਲ ਪਾਈਪਲਾਈਨ ਜਿਹੜੀ ਪਹਿਲਾਂ ਸਾਊਥ ਵੈਸਟ ਕੋਸਟ ਆਫ ਬ੍ਰਿਟਿਸ਼ ਕੋਲੰਬੀਆ ਫਾਰ ਟੈਂਕਰ ਐਕਸਪੋਰਟ ਟੂ ਏਸ਼ੀਅਨ ਮਾਰਕੀਟ ਉਹ ਹੁਣ ਇਨ ਪਾਰਟਨਰਸ਼ਿਪ ਵਿਦ ਫੈਡਰਲੀ ਓਨਡ ਟਰਾਂਸ ਮਾਊਂਟੇਨ ਕਾਰਪੋਰੇਸ਼ਨ ਐਂਡ ਦ ਕੈਲਗਰੀ ਬੇਸਡ ਪੈਂਬੀਨਾ ਪਾਈਪਲਾਈਨ ਉਹਦੇ 'ਤੇ ਗੱਲਬਾਤ ਚੱਲ ਰਹੀ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਨਾਊਂਸ ਕੀਤਾ ਕਿ ਪ੍ਰੋਵਿੰਸ ਇਜ ਸਬਮਿਸ਼ਨ ਟੂ ਦਾ ਫੈਡਰਲ ਮੇਜਰ ਪ੍ਰੋਜੈਕਟ ਆਫਿਸ ਇਨ ਕੈਲਗਰੀ ਇਨ ਏ ਜੁਆਇੰਟ ਪ੍ਰੈਸ ਕਾਨਫਰੰਸ ਵਿਦ ਪ੍ਰਾਈਮ ਮਿਨਿਸਟਰ ਕਾਰਨੀ ਹੁਣ ਥਰਸਡੇ ਉਹਨਾਂ ਨੇ ਇਹ ਅਨਾਊਂਸ ਕੀਤਾ ਉਹ ਕਹਿੰਦੇ ਐਸਟੀਮੇਟਿਡ ਜਿਹੜਾ ਕੋਸਟ ਹੈ ਇਸ ਪ੍ਰੋਜੈਕਟ ਦੀ ਉਹ ਤਕਰੀਬਨ 35-43 billion dollars ਹੋਊਗੀ ਜਿੱਥੋਂ ਦੀ ਪਹਿਲਾਂ ਸੋਚ ਰਹੇ ਸੀ ਉਹਦੀ ਬਜਾਏ ਹੁਣ ਉਹ ਕਹਿੰਦੇ ਅਸੀਂ ਜਿਹੜਾ ਓਰਿਜਨਲ ਕੋਰੀਡੋਰ ਸੋਚ ਰਹੇ ਸੀਗੇ ਰਫਲੀ ਅਬਾਊਟ 92% ਆਫ ਦਾ ਰੂਟ ਵੁੱਡ ਬੀ ਵਿਦਿਨ 100 meters ਆਫ ਐਗਜਿਸਟਿੰਗ ਇਨਫਰਾਸਟਰਕਚਰ ਔਰ ਲੈਂਡ ਦੈਟ ਇਜ਼ ਆਲਰੇਡੀ ਬਿਨ ਡਿਸਟਰਬਡ ਫਾਰ ਦਾ ਆਪਟੀਮਾਈਜੇਸ਼ਨ ਆਪਸ਼ਨ ਦੈਟ ਨੰਬਰ ਡਰੋਪਸ ਟੂ 82% ਉਹ ਕਹਿੰਦੇ ਹੁਣ ਜਿਹੜੀ ਆਲਰੇਡੀ ਟਰਾਂਸ ਮਾਊਂਟੇਨ ਪਾਈਪਲਾਈਨ ਜਾ ਰਹੀ ਹੈ ਉਹਦੇ ਨਾਲ ਨਾਲ ਥੋੜੇ ਜਿਹੇ ਫਰਕ ਦੇ ਉੱਤੇ ਜਿਹੜੀ ਹੈ ਨਵੀਂ ਪਾਈਪਲਾਈਨ ਪਾਈ ਜਾਊਗੀ ਉਹਦਾ ਬੈਨੀਫਿਟ ਇਹ ਹੋਊਗਾ ਕਿਉਂਕਿ ਉਹ ਪਾਈਪਲਾਈਨ ਆਲਰੇਡੀ ਜਾ ਰਹੀ ਹੈ ਤੇ ਉਹ ਜਿਹੜਾ ਰਸਤਾ ਹੈਗਾ ਜਿਹੜਾ ਬਹੁਤ ਸਾਰੇ ਇੰਡੀਜਨਸ ਏਰੀਏ ਦੇ ਵਿੱਚ ਦੀ ਲੰਘਦਾ ਹੈ ਫਸਟ ਨੇਸ਼ਨਸ ਦੇ ਏਰੀਏ ਵਿੱਚ ਦੀ ਲੰਘਦਾ ਹੈ ਉਹਦੇ 'ਤੇ ਆਲਰੇਡੀ ਉਹਨਾਂ ਸਾਰੀਆਂ ਜਿਹੜੇ ਰਸਤੇ ਵਿੱਚ ਲੋਕ ਨੇ ਉਹਨਾਂ ਨਾਲ ਇਹ ਚੀਜ਼ਾਂ 'ਤੇ ਨੈਗੋਸ਼ੀਏਸ਼ਨ ਹੋ ਚੁੱਕੀ ਹੈ ਉਹ ਆਲਰੇਡੀ ਡਿਸਟਰਬਡ ਏਰੀਆ ਹੈਗਾ ਸੋ ਉਹਦੇ 'ਤੇ ਕੋਈ ਵਿਰੋਧ ਤਾਂ ਜ਼ਿਆਦਾ ਨਹੀਂ ਹੋਊਗੀ ਕਹਿੰਦੇ ਇਸ ਕਰਕੇ ਇਹ ਅਸੀਂ ਐਗਰੀ ਕੀਤਾ ਕਿ ਬੈਸਟ ਰੂਟ ਜਿਹੜਾ ਹੈਗਾ ਨਿਊ ਪਾਈਪਲਾਈਨ ਦਾ ਉਹ ਗੋਜ਼ ਥਰੂ ਦਾ ਵਨ ਦੈਟ ਇਜ਼ ਆਲਰੇਡੀ ਐਗਜਿਸਟ ਸਾਊਥ ਥਰੂ ਦਾ ਟਰਾਂਸ ਮਾਊਂਟੇਨ ਕੋਰੀਡੋਰ ਥਰੂ ਆਵਰ ਪੈਸੀਫਿਕ ਕੋਸਟ ਦ ਗੇਟਵੇ ਟੂ ਦ ਵਰਲਡ ਇਜ਼ ਫਾਸਟੈਸਟ ਗਰੋਇੰਗ ਮਾਰਕੀਟ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਸੋ ਜਿਹੜੀ ਵੈਸਟ ਕੋਸਟ ਆਇਲ ਪਾਈਪਲਾਈਨ ਜਿਹੜੀ ਬਣੂਗੀ ਦੈਟ ਵਿਲ ਟਰਾਂਸਪੋਰਟ 1 million barrels ਆਇਲ ਪਰ ਡੇ ਕੈਨੇਡਾ ਦੇ ਵੈਸਟ ਕੋਸਟ 'ਤੇ ਜਿਹਦੇ ਨਾਲ ਏਸ਼ੀਅਨ ਮਾਰਕੀਟ ਜਿਹਨਾਂ ਕੋਲ ਡਿਮਾਂਡ ਬਹੁਤ ਜ਼ਿਆਦਾ ਜਿਹਨਾਂ ਦੀ ਅਤੇ ਉਹਨਾਂ ਨੂੰ ਸਾਡਾ ਜਿਹੜਾ ਤੇਲ ਹੈ ਉਹ ਜਾ ਸਕੂਗਾ ਅਤੇ ਅਲਬਰਟਾ ਦਾ ਕਹਿੰਦੇ ਗੋਲ ਇਹ ਹੈ ਕਿ ਟੂ ਡਬਲ ਦਾ ਆਇਲ ਪ੍ਰੋਡਕਸ਼ਨ ਟੂ 8 million barrels ਪਰ ਡੇ ਓਵਰ ਦਾ ਨੈਕਸਟ 10-15 years ਸੋ ਇਹਦੇ ਨਾਲ ਇੱਕ ਬੈਨੀਫਿਟ ਹੋਰ ਹੋਊਗਾ ਜਿਹੜਾ ਹੁਣ ਗੁਆਂਢੀ ਸਰਪੰਚ ਥੋੜ੍ਹਾ ਜ਼ਿਆਦਾ ਆਕੜਿਆ ਹੋਇਆ ਜਦੋਂ ਸਾਨੂੰ ਮਾਰਕੀਟ ਹੋਰ ਮਿਲ ਜੂਗੀ ਤੇਲ ਜੀ ਤਾਂ ਅਸੀਂ ਇਹਨਾਂ ਨੂੰ ਜਿਹੜਾ ਸਸਤਾ ਤੇਲ ਦਿੰਦੇ ਹਾਂ ਉਹ ਸਸਤਾ ਤੇਲ ਦੇਣ ਦੀ ਬਜਾਏ ਸਾਡੇ ਕੋਲ ਹੋਰ ਮਾਰਕੀਟ ਆਪਸ਼ਨਸ ਹੋ ਗਈਆਂ ਸੋ ਦੈਟ ਮੀਨ ਉਹ ਨਾ ਸਿਰਫ ਅਲਬਰਟਾ ਇਕੱਲੇ ਲਈ ਗੁੱਡ ਹੋਊਗਾ ਬਲਕਿ ਕੈਨੇਡਾ ਲਈ ਵੀ ਗੁੱਡ ਹੋਊਗਾ ਔਰ ਇਹਦੇ ਨਾਲ

0: ਵੇਅਰ ਔਨ ਦਾ ਰਾਈਟ ਟਰੈਕ ਪਰ ਹੁਣ ਸਮੱਸਿਆ ਇਹ ਹੈ ਕਿ ਇਹਨੂੰ ਬਣਾਉਣ ਦਾ ਬਿੱਲ ਕੌਣ ਦੇਊਗਾ ਪੈਸੇ ਕੌਣ ਦੇਊਗਾ ਉਹਦੇ ਬਾਰੇ ਹਲੇ ਕੋਈ ਗੱਲਬਾਤ ਨਹੀਂ ਹੋਈ ਦੈਟ ਰਿਮੇਨਸ ਟੂ ਬੀ ਨੈਗੋਸ਼ੀਏਟਡ ਕੀ ਟੈਕਸਪੇਅਰ ਬਿੱਲ ਫੁੱਟ ਕਰਨਗੇ ਜਾਂ ਕੋਈ ਪ੍ਰਾਈਵੇਟ ਕੰਪਨੀ ਬਣਾਊਗੀ ਜਾਂ ਪਾਰਟਨਰਸ਼ਿਪ 'ਚ ਬਣੂਗਾ ਜਾਂ ਇਹਦੇ ਵਿੱਚ ਇੰਡੀਜਨਸ ਵੀ ਆਬਵੀਅਸਲੀ ਉਹ ਪਾਰਟਨਰ ਉਹਨਾਂ ਨੂੰ ਬਣਾਉਣਾ ਪਊਗਾ ਤਾਂ ਕਿ ਉਹ ਘੱਟ ਉਹਦੇ 'ਤੇ ਜਿਹੜਾ ਉਹਨਾਂ ਦੇ ਰਸਤੇ ਵਿੱਚ ਦੀ ਲੰਘਣਾ ਅਤੇ ਉਹ ਘੱਟ ਵਿਰੋਧਤਾ ਕਰਨ ਅਤੇ ਦੂਜੇ ਪਾਸੇ ਪ੍ਰੀਮੀਅਰ ਡੇਵਿਡ ਈਬੀ ਜਿਹੜੇ ਕਿ ਬੀ ਸੀ ਦੇ ਵਿਰੋਧਤਾ ਕਰ ਰਹੇ ਸੀ ਉਹਨਾਂ ਨੂੰ ਵੀ ਕਿਸੇ ਤਰੀਕੇ ਪ੍ਰਧਾਨ ਮੰਤਰੀ ਨੇ ਠੰਡੇ ਜੇ ਕਰ ਲਿਆ ਉਹ ਵੀ ਹੁਣ ਉਹ ਕਹਿ ਰਹੇ ਕਹਿੰਦੇ ਕਿਉਂਕਿ ਇਹ ਨੈਸ਼ਨਲ ਪ੍ਰੋਜੈਕਟ ਹੈ ਕੈਨੇਡਾ ਦਾ ਪ੍ਰੋਜੈਕਟ ਹੈ ਇਸ ਕਰਕੇ ਇਹਦੇ ਵਿੱਚ ਮੈਂ ਬਹੁਤਾ ਕੁਛ ਵਿਰੋਧ ਤੱਕ ਕਰ ਨਹੀਂ ਸਕਦਾ ਉਹ ਵੀ ਥੋੜ੍ਹੇ ਜਿਹੇ ਠੰਡੇ ਪਹਿਲਾਂ ਨਾਲੋਂ ਹੋ ਗਿਆ ਅਤੇ ਖੈਰ ਟਾਈਮ ਹੋ ਗਿਆ ਆਪਣੇ ਕਮਰਸ਼ਲ ਸੁਨੇਹਿਆਂ ਦਾ ਉਦੋਂ ਬਾਅਦ ਅਗਲੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ ਸਿਟੀ ਕਾਰਪਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪਟ ਸਰਾਮਿਕ ਟੈਲ ਲੈਮੀਨੇਟ ਫਲੋਰਿੰਗ ਦਾ ਕੰਮ ਕਰਾਉਣਾ ਅਤੇ ਕਾਫੀ ਵੱਡਾ ਵੇਅਰ ਹਾਊਸ ਆ ਉਹਨਾਂ ਕੋਲ ਕਾਫੀ ਪ੍ਰੋਡਕਟ ਹੁੰਦਾ ਨਾ ਹੋਵੇ ਤਾਂ ਆਰਡਰ ਕਰ ਦਿੰਦੇ ਨੇ ਅਤੇ ਫੋਨ ਨੰਬਰ ਉਹਨਾਂ ਦਾ 403-291-1114 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨ ਦਾ ਕਾਰਪੋਰੇਸ਼ਨ ਦਾ RRSP RSP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2626 ਹੈ 403-568-2667 403-568-2626 ਫਿਕਸ ਆਟੋ ਕਲੇਜਨ ਦੇ ਮਾਈਕ ਰਹਿੰਦੇ ਤੇ ਰਘਵੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਅਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ ਨੰਬਰ ਉਹਨਾਂ ਦਾ 403-273-8899 ਹੈ 403-273-8889 ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ ਬੈਸਟ ਰੇਟ ਤੁਹਾਨੂੰ ਲੈ ਕੇ ਦਿੰਦੇ ਨੇ ਨੈਗੋਸ਼ੀਏਟ ਕਰਕੇ 403-355-3858 ਨੰਬਰ ਹੈ 403-355-6358 ਨਾਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਚੱਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਸੀਜ਼ਰ ਇੰਸਪੈਕਸ਼ਨ ਕਰਵਾਉਣੀ ਹੈ ਤਾਂ ਹਰਦੀਪ ਦਿਓਲ ਦਾ ਨੰਬਰ 403-250-7738 ਹੈ 403-250-7038 ਸਾਊਥ ਈਸਟ ਫੋਰਸਟ ਲਾਨ ਐਡਰੈਸ ਆ ਉਹਨਾਂ ਦਾ ਇਸ ਤਰ੍ਹਾਂ ਸਾਡੇ ਸਪੋਂਸਰ ਅਤੇ ਸਟੂਡੀਓ ਦੇ ਬ੍ਰੇਕ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ
1: The time is 6 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: ਹੈਡਿੰਗ ਆਊਟ ਟੂ ਸੈਲੀਬ੍ਰੇਟ ਮੇਕ ਸ਼ੋਰ ਯੂ ਹੈਵ ਅ ਪਲਾਨ Like a designated driver, call a cab, a sober friend, or stay over. Have no plan? Well, then you need a bucket list. Here are the top five things to consider. 1. Write your own obituary. 2. Speak to a funeral director. 3. Say goodbye to your loved ones. 4. Make sure your will is in order. And 5. Give away your favorite items. Your clothes, your car, even your house could be enjoyed by your friends and family after you're gone. If you plan on drinking, don't plan on driving. Visit mad.ca.
4: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Judge Saab, do you hear me? Judge Saab? Judge Saab?
6: I guess no, something is wrong with your phone system, guys. You have to figure that out. Anyway, sorry, Chaudhary Sahib, kal wale phone karne ki koshish kar rahe si, par somehow, through nahi ho rya. I'm sorry. Mainu text message kar de, Chaudhary Sahib, mere cell phone te ki tusi kehna chahunde ho, fir main oh agge convey kar dunga.